0: You are listening to SeekNet Radio, broadcasting live Gurbani Kirtan 24 hours a day from around the world.
1: Raag Gaudi Cheti Vich Rishabh Dhavat Komal Dove Madhyam Ate Baki Sur Shud Lagdehan Is De Aron Vich Gandhar Sur Varjit Hai Is De Jati Shadav Sampuran ਵਾਦੀ ਪੰਚਮ ਸੰਵਾਦੀ ਸ਼ੜਜ ਅਤੇ ਸਮਾਂ ਸ਼ਾਮ ਦਾ ਹੈ। ਇਸ ਰਾਗ ਵਿੱਚ ਮਨ ਰਾਮ ਨਾਮ ਗੁਣ ਗਾਈਏ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ।

चरण लाग हम बिनवता, पूछ कह जी उपाया कवन का जग उपजे बिन से कहो मोहे समझाया। भगत कबीर जी का शब्द है। इस शब्द दे विच जो विचार साड़ी कल चल रही सी, सो गिरही सो दास उदासी जिन गुरमुख आप पछाने। महाराज जी आखदे नानक कहे और नहीं दूजा साच शब्द मन मान्या। कहिंदे हन साड़ियां निगाहां च होर कोई दूसरा प्रवान नहीं है, सिर्फ ओही ओही बंदा प्रवान है जिसने अपने आप नूं पछाण लिया है कि वह कौन है। चाहे वह गृहस्थी होवे चाहे वह सन्यासी हो, बहुत वड्या भागां वाला है, धन भागी है, बहुत महान है जिसने अपने इस जीवन दे विच अपने आप नूं पछाण लिया। तो महाराज जी आखते हैं आप पछाणो तां शह जानो। शह मैंने अकाल पुरख, अपने आप नूं पछाणोगे ता ही वाहिगुरू नूं पछाणोगे, क्योंकि साडा अपना आपा अते वाहिगुरू एक ही है। अपने आप नूं पछाणन दा मतलब अकाल पुरख वाहिगुरू दी प्राप्ति, अकाल पुरख वाहिगुरू दी पहचान है, उसका मिलन है। तो जिसने रब नूं ढूंढना है, जिसने रब नूं पाना है, उसनूं बाहर जाने की जरूरत नहीं है, उसनूं अपने अंदरों उसनूं लभना पाएगा। सारी गुरबाणी का सिद्धांत इस असूल दे उत्ते टिक्या पिया है। अकाल पुरख वाहिगुरू नूं प्राप्त किते तो बिना इस जीव की गति नहीं हुंदी, इह शांत नहीं हुंदा, इसनूं टिकाओ नहीं आउंदा, इसनूं खेड़ा नहीं आउंदा, इसनूं तृप्ति नहीं आंदी। अकाल पुरख वाहिगुरू नूं विसरन नाल इसनूं खुआरी हुंदी है। काम क्रोध लोभ मोह अहंकार तृष्णा ईरखा वैर विरोध आदि अत्यंत मानसिक बीमारियां इसनूं खा जांदियां हन, इसके जीवन नूं जहर बना दिंदियां हन। अते जदों परमेश्वर जिंदगी भुल जाए उदों महाराज जी आखदे हन सारे रोग आ चुमड़दे हन। परमेश्वर ते भुल्लिआं व्यापन सभे रोग। तो परमेश्वर की प्राप्ति, अकाल पुरख वाहिगुरू की प्राप्ति, उस सृजनहार की प्राप्ति साडे जीवन का सब तो अहम, सब तो ज्यादा इंपॉर्टेंट जो मनोरथ है। महाराज जी आखते हैं जन नानक बिन आपा चीने। चीने का मतलब हुंदा है लभना, बुझना, रियलाइज करना। कहते हैं जन नानक बिन आपा चीने, मिटे ना भ्रम की काई। कहते अपना आपा चीने तो बिना, अपना आपा लभन तो बिना जो भ्रम है, जो इल्यूजन है, वो कहिंदे तुहाडी जिंदगी चो जा नहीं सकता।
ਅਗਰ ਇਹ ਰਿਐਲਿਟੀ ਹੈ ਕਿ ਅਸੀਂ ਇਲੂਜਨ ਚ ਰਹਿ ਰਹੇ ਹਾਂ, ਜਸਟ ਇਮੈਜਿਨ ਕਿ ਉਹ ਕਿਤਨੀ ਟ੍ਰੈਜਡਿਕ ਸਿਚੁਏਸ਼ਨ ਹੈ ਕਿ ਅਸੀਂ ਇਲੂਜਨ ਚ ਰਹਿ ਰਹੇ ਹਾਂ। ਇਤਨਾ ਹੀ ਸੋਚ ਕੇ ਇਨਸਾਨ ਨੂੰ ਕਾਫੀ ਦਰਦ ਹੁੰਦੀ ਹੈ ਕਿ ਅਸੀਂ ਇਲੂਜਨ ਚ। ਅਤੇ ਗੁਰੂ ਬਾਬਾ ਜੀ ਆਖਦੇ ਹਨ ਸਾਰਾ ਜਗਤ ਹੀ ਇਲੂਜਨ ਦੇ ਵਿੱਚ ਹੈ, ਹਰ ਸ਼ਖਸ ਇਲੂਜਨ ਦੇ ਵਿੱਚ ਹੈ, ਔਰ ਇਲੂਜਨ ਦੇ ਵਿੱਚ ਜੋ ਹੈ ਉਸਨੂੰ ਨਹੀਂ ਕਹੀ ਜਾ ਰਿਹਾ, ਜੋ ਨਹੀਂ ਹੈ ਉਸਨੂੰ ਹੈ ਕਹੀ ਜਾ ਰਿਹਾ, ਜੋ ਮੇਰਾ ਨਹੀਂ ਹੈ ਉਸਨੂੰ ਮੇਰਾ ਕਹੀ ਜਾ ਰਿਹਾ ਹੈ। ਗੁਰੂ ਮਹਾਰਾਜ ਜੀ ਨੇ ਇਸ ਉੱਤੇ ਬਹੁਤ ਖੂਬਸੂਰਤ ਇੱਕ ਵਿਸਥਾਰ ਦੇ ਨਾਲ ਸ਼ਬਦ ਲਿਖਿਆ। ਧੰਨ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਹਨ ਖੋਟੇ ਕੋ ਖਰਾ ਕਹੇ ਬਿਕੋਜ਼ ਆਫ ਦ ਸਟੇਟ ਆਫ ਮਾਇੰਡ ਵਿਚ ਇਸ ਇਲੂਜਨਰੀ। ਕਹਿੰਦੇ ਹਨ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ। ਜਿਹੜਾ ਇਨਸਾਨ ਬਿਲਕੁਲ ਹੀ ਅੰਨਾ ਹੈ ਨਾ, ਅਸੀਂ ਸਮਝਦੇ ਬੜਾ ਸਿਆਣਾ ਹੈ, ਇਹ ਇਲੂਜਨ ਹੈ। ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ। ਸਭ ਕੁਛ ਉਲਟ, ਕਿਉਂਕਿ ਪਰਮ ਹੈ, ਇਲੂਜਨ ਹੈ, ਇੱਕ ਵਹਿਮ ਹੈ। ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ, ਮਿੱਠੇ ਕੋ ਕੜੂਆ ਕਹੇ ਕੌੜੇ ਕੋ ਮਿੱਠਾ। ਰਾਤੇ ਕੀ ਨਿੰਦਾ ਕਰੇ, ਜਿਹੜਾ ਰੱਬ ਦੇ ਰੰਗ ਅੰਦਰ ਰੱਤਿਆ ਪਿਆ ਹੈ ਉਸਦੀ ਨਿੰਦਿਆ ਕਰਦਾ ਹੈ, ਐਸਾ ਕਲ ਮੈਂ ਬੀਠਾ। ਕਲ ਜੁਗ ਕਹਿੰਦੇ ਇਸ ਤਰ੍ਹਾਂ ਦੇਖਿਆ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਬੀਠਾ, ਚੇਰੀ ਕੀ ਸੇਵਾ ਕਰੇ। ਮਾਇਆ ਅਕਾਲ ਪੁਰਖ ਦੀ ਚੇਰੀ ਹੈ, ਉਸਦੀ ਇਹ ਸੇਵਾ ਕਰਦਾ ਹੈ, ਉਸਦੀ ਪੂਜਾ ਕਰਦਾ ਹੈ। ਠਾਕੁਰ ਨਹੀਂ ਦਿਸੇ ਪੋਖਰ ਨੀਰ ਵਿਰੋਲੀਏ, ਮੱਖਣ ਨਹੀਂ ਰੀਸੇ। ਪੋਖਰ ਯਾਨੀ ਛੱਪੜ, ਛੱਪੜ ਦੇ ਪਾਣੀ ਨੂੰ ਰਿੜ ਕੇ ਮੱਖਣ ਕੱਢਣਾ ਚਾਹੁੰਦਾ ਹੈ, ਭਾਵ ਇਹਨਾਂ ਪਦਾਰਥਾਂ ਦੇ ਵਿੱਚੋਂ ਸੁੱਖ ਕੱਢਣਾ ਚਾਹੁੰਦਾ ਹੈ। ਪਦਾਰਥਾਂ ਦੇ ਵਿੱਚੋਂ ਸਰੀਰਕ ਸੁੱਖਾਂ ਦੇ ਪਦਾਰਥ ਜੋ ਹਨ ਉਹਨਾਂ ਦੇ ਵਿੱਚੋਂ, ਮਾਇਆ ਦੇ ਵਿੱਚੋਂ ਇਹ ਆਪਣੀ ਤਸੱਲੀ ਚਾਹੁੰਦਾ ਹੈ, ਜੋ ਕਿ ਹੁੰਦੀ ਨਹੀਂ। ਤੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ, ਪੋਖਰ ਨੀਰ ਵਿਰੋਲੀਏ ਮਾਖਣ ਨਹੀਂ ਰੀਸੇ। ਕਹਿੰਦੇ ਹਨ ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ, ਨਾਨਕ ਚੀਨੇ ਆਪ ਕੋ ਸੋ ਅਪਰ ਅਪਾਰਾ। ਆਪਣੇ ਆਪ ਨੂੰ ਪਹਿਚਾਨਣ ਦੀ, ਚੀਨਣ ਦੀ ਗੱਲ ਚੱਲ ਰਹੀ ਹੈ। ਕਹਿੰਦੇ ਨਾਨਕ ਚੀਨੇ ਆਪ ਕੋ, ਜੋ ਆਪਣੇ ਆਪ ਨੂੰ ਚੀਨਦਾ ਹੈ, ਬੁੱਝਦਾ ਹੈ, ਸਮਝਦਾ ਹੈ, ਪਹਿਚਾਨਦਾ ਹੈ, ਰਿਅਲਾਈਜ਼ ਕਰਦਾ ਹੈ, ਸੋ ਅਪਰ ਅਪਾਰਾ। ਕਹਿੰਦੇ ਹਨ ਉਸ ਪੁਰਸ਼ ਦੀ ਗਤੀ ਜਿਹੜੀ ਹੈ ਉਹ ਅਪਰ ਅਪਾਰ ਹੈ, ਕਹਿਣ ਸੁਣਨ ਤੋਂ ਬਾਹਰ ਦੀ ਗੱਲ। ਉਸਦੀ ਮਹਿਮਾ ਜੋ ਹੈ ਇਤਨੀ ਮਹਾਨ ਹੈ ਕਿ ਉਹ ਅਪਾਰ ਹੈ। ਨਾਨਕ ਚੀਨੇ ਆਪ ਕੋ ਸੋ ਅਪਰ ਅਪਾਰਾ। ਸੋ ਜਿਤਨੀ ਦੇਰ ਤੱਕ ਇਨਸਾਨ ਆਪਣੇ ਆਪ ਨੂੰ ਨਹੀਂ ਚੀਨਦਾ ਉਤਨੀ ਦੇਰ ਤੱਕ ਇਨਸਾਨ ਭਰਮ ਚ ਰਹਿੰਦਾ ਹੈ। ਸੋ ਅਸੀਂ ਇੱਥੋਂ ਇਹ ਆਪਣੇ ਅੰਦਰ ਖਿਆਲ ਲੈ ਕੇ ਜਾਣਾ ਹੈ, ਜੋ ਕਿ ਬਹੁਤ ਵੈਲਿਊਏਬਲ ਹੈ, ਕਿ ਅਗਰ ਅਸੀਂ ਆਪਣੇ ਆਪ ਨੂੰ ਅੱਜ ਤੱਕ ਨਹੀਂ ਪਹਿਚਾਨਿਆ ਤੇ ਅਸੀਂ ਡੈਫੀਨੇਟਲੀ ਭਰਮ ਚ ਰਹਿ ਰਹੇ ਹਾਂ, ਇਲੂਜਨ ਚ ਰਹਿ ਰਹੇ ਹਾਂ। ਕਿਉਂਕਿ ਗੁਰੂ ਬਾਬਾ ਜੀ ਦੀ ਬਾਣੀ ਤੇ ਤ੍ਰੈਕਾਲ ਸੱਤ ਹੈ ਨਾ। ਕਹਿੰਦੇ ਹਨ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਕਹਿੰਦੇ ਇਹ ਭਰਮ ਜੋ ਹੈ ਇਹ ਨਹੀਂ ਮਿਟ ਸਕਦਾ ਜਿਤਨੀ ਦੇਰ ਤੱਕ ਤੁਸੀਂ ਆਪਣਾ ਆਪਾ ਨਹੀਂ ਚੀਨਦੇ।
और जितनी देर तक भरम नहीं मुकदा, भरम नहीं मिटदा, उतनी देर तक कोई भी इंसान जन्म मरण चो, बीमारियां चो, विछोड़े चो, खुशी गमी चो, दुखां सुखां चो, सोगां रोगां चो मुक्त नहीं हो सकता। कहते हैं जब लग टूटे ना ही मन परमा, जब लग टूटे ना ही मन परमा तब लग मुक्त ना कोई। उदों तक कोई भी इंसान मुक्त नहीं है, वो तमाम किस्म के बंधना दे विच है। गुरु बाबा जी कहते हैं जब लग टूटे ना ही मन परमा, जदों तक मन का परम नहीं टूट जाता, जो है वो नजर नहीं आ जाता, असलियत रियलिटी ट्रूथ जो वो नहीं जान जाता, महाराज तो यह भी आखते हैं कि उसे मूर्ख भी आख्या जा सकता। मूर्ख सच ना जाने ही आसा दे वारच लिखे है ना, मूर्ख सच ना जाने, सच नहीं जानता कि है कि जिस तरह रात का समा होवे, एक रस्सी पई होवे, एक इंसान डरी जाए कि सप पिया है मेरे च, उसमें सप नजर आ गए, वो भरम है, वो रियलिटी नहीं है, वो असलियत नहीं है। जितनी देर तक वो असलियत नू नहीं जान दिंदा कि है कि, उतनी देर तक कहते हैं मूर्खता ही जीवन है। मूर्ख सच न जाननी मनमुखी जन्म गवाया, विच दुनिया काहे आए, उस तक आना जरा कोई सफला नहीं हो। सो कहते हैं जब लग टूटे ना ही मन परमा तब लग मुक्त ना कोई। जितनी देर तक परम नहीं टूट जाता उतनी देर तक कोई मुक्त नहीं हो सकता, और जितनी देर तक आपा नहीं चीनते उतनी देर तक परम नहीं टूट सकता। तो ये साड़ी कल दी विचार सी। गुरु महाराज जी आखदे चाहे कोई उदासी है, चाहे कोई दृष्टि है, चाहे कोई ऑस्ट्रेलिया च रहिंदा है, चाहे कोई अमेरिका च रहिंदा है, चाहे कोई इंडिया च रहिंदा है, चाहे कोई अमीर है, चाहे कोई गरीब है, चाहे कोई बहुत सक्सेसफुल है, चाहे अनसक्सेसफुल है, मेरी नजर दे विच कोई भी सक्सेसफुल नहीं है, मैंने तो कोई भी सक्सेसफुल नहीं लग रहा। क्योंकि अगर मनमुखी जन्म गवाया ही होना है तो महाराज कहते हैं दुनिया काहे आया, तो फिर सक्सेस कादी हो। अगर असि अखीर च अपना जीवन जो है हार के ही जा रहे हैं तो फिर सक्सेस किस चीज की हुई। सक्सेसफुल तो वो है जो इस मनुखा जन्म दे विच आके जो रियलाइज करना सी उसनु रियलाइज करके जा रहा है, वो सक्सेसफुल। क्योंकि बाबा जी ने आख्या है सब जग हारे सो जिने गुर शब्द विचारा, सारा जगत हार के जाता है। क्योंकि कई बंदियां नु जिंदगी च ऐसा हो जाता है कि मेरी जिंदगी च पता नहीं मैं अनसक्सेसफुल रह गया, और देखो कितने सक्सेसफुल हैं, कितने कामयाब हैं, कितने खुश हैं, कितने अपने नालों बधेरे ज्यादा हो सक्सेसफुल लगते हैं। सिर्फ रिलेटिव टर्म है, लेकिन गुरु बाबा जी ये आखते हैं सब जग हारे, सारा जगत ही हार के जा रहे, कोई भी तो सक्सेसफुल नहीं जा रहे। वो करोड़ा चो एक अद है जो गुरु के शब्द की विचार नाल अपने आपे नू पहचानता है। सो विचार हुण चली है अज अपने आपे नू पहचानन दी। ओही ओही दृष्टि पूर्ण दृष्टि है, ओही ओही उदासी पूर्ण उदासी है। इट मेक्स नो डिफरेंस कि तुसी उदासी हो जा दृष्टि हो। सवाल इस चीज का है कि तुसी अपने आपे नू पहचानिया जा नहीं पहचानिया, उसनु पहचानने दे वास्ते एफर्ट्स कर रहे हो या नहीं कर रहे हो।
ਉਸਨੂੰ ਪਹਿਚਾਨਣ ਦੀ ਵਿਧੀ ਢੰਗ ਟੈਕਨੀਕਸ ਤੁਹਾਨੂੰ ਆਉਂਦੀ ਹੈ ਜਾਂ ਨਹੀਂ ਆਉਂਦੀ। ਸੋ ਅੱਜ ਦੇ ਕੀਰਤਨ ਤੋਂ ਜਿਤਨੇ ਕੀਰਤਨ ਅਗਾਂਹ ਹੋਣਗੇ ਉਹ ਇਸ ਚੀਜ਼ 'ਤੇ ਹੋਣਗੇ ਕਿ ਆਪਾਂ ਕਿਵੇਂ ਪਹਿਚਾਨਿਆ ਜਾਂਦਾ, ਕਿਵੇਂ ਪਹਿਚਾਨਿਆ ਜਾਂਦਾ, ਆਪਾਂ ਪਹਿਚਾਨਣ ਲਈ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ। ਉਹਨਾਂ ਐਲੀਮੈਂਟਸ ਦੇ ਵਿੱਚੋਂ ਇੱਕ ਵੀ ਅਗਰ ਮਿਸਿੰਗ ਹੋਏਗਾ ਆਪਾਂ ਪਹਿਚਾਨਿਆ ਨਹੀਂ ਜਾਏਗਾ, ਕਿਉਂਕਿ ਉਹ ਜੋ ਟੈਕਨੀਕਸ ਹੈ ਉਹ ਉਹਨਾਂ ਦੀਆਂ ਬਣਾਈਆਂ ਹੋਈਆਂ ਹਨ ਜੋ ਜਾਣਦੇ ਹਨ ਕਿ ਆਪਾਂ ਕਿਵੇਂ ਪਹਿਚਾਨਿਆ ਜਾਂਦਾ ਹੈ, ਜੋ ਪਹਿਚਾਣ ਚੁੱਕੇ ਹਨ ਅਤੇ ਉਹਨਾਂ ਦਾ ਰਸਤਾ ਦੱਸਿਆ ਹੋਇਆ ਹੈ। ਇਹ ਗੁਰੂ ਬਾਬਾ ਨਾਨਕ ਦੇਵ ਜੀ ਦਾ ਰਸਤਾ ਦੱਸਿਆ ਹੋਇਆ ਹੈ, ਆਪਣਾ ਆਪਾਂ ਕਿਵੇਂ ਪਹਿਚਾਨੀਦਾ ਹੈ, ਜੋ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਸਨ, ਕਿਉਂਕਿ ਉਹੀ ਦੱਸ ਸਕਦਾ ਹੈ ਨਾ। ਅੱਜ ਦੀ ਦੁਨੀਆਂ 'ਚ ਬਹੁਤ ਲੋਕ ਦੱਸਣ ਦੀ ਕੋਸ਼ਿਸ਼ ਕਰਦੇ ਹਨ, ਆਪਾਂ ਪਹਿਚਾਨਣ ਦੀ ਸੈਲਫ ਰਿਲਾਈਜੇਸ਼ਨ ਦੀਆਂ ਬੜੀਆਂ ਕਿਤਾਬਾਂ ਮਿਲਦੀਆਂ ਹਨ, ਪਰ ਅਖੀਰ ਦੇ ਵਿੱਚ ਜਾ ਕੇ ਉਹ ਇਹ ਨਹੀਂ ਦੱਸ ਪਾਉਂਦੇ ਕਿ ਆਪਾਂ ਪਹਿਚਾਨਣਾ ਕਿਵੇਂ ਹੈ। ਆਓ ਉਸ ਵਿਚਾਰ ਨੂੰ ਆਰੰਭ ਕਰਨ ਦੇ ਵਾਸਤੇ ਅੱਜ ਦਾਸ ਨੇ ਇਹ ਸ਼ਬਦ ਚੁਣਿਆ ਹੈ। ਭਗਤ ਕਬੀਰ ਜੀ ਆਪਣੇ ਗੁਰੂ ਦੇ ਪਾਸ, ਗੁਰਦੇਵ ਦੇ ਪਾਸ ਇੱਕ ਬਹੁਤ ਵੱਡਾ ਆਪਣਾ ਮਸਲਾ ਲੈ ਕੇ ਆਉਂਦੇ ਹਨ, ਇੱਕ ਸਮੱਸਿਆ ਲੈ ਕੇ ਆਉਂਦੇ ਹਨ, ਇੱਕ ਸਵਾਲ ਲੈ ਕੇ ਆਉਂਦੇ ਹਨ, ਜੋ ਕਿ ਸਵਾਲ ਅਸਾਂ ਪਰਸੋਂ ਚੌਥ ਦੇ ਕੀਰਤਨ ਦੇ ਵਿੱਚ ਉਠਾਏ ਕਿ ਇਨਸਾਨ ਦੀ ਜ਼ਿੰਦਗੀ 'ਚ ਮੌਤ ਭੁੱਲੀ ਪਈ ਹੈ, ਜਨਮ ਮਰਨ ਦੇ ਗੇੜ ਦੀ ਉਸਨੂੰ ਸੋਝੀ ਨਹੀਂ ਹੈ, ਜਮਾਂ ਦੇ ਇਹ ਵਸ ਪੈਂਦਾ ਹੈ ਕਿਉਂਕਿ ਬੇਹੋਸ਼ ਹੈ ਭਰਮ ਦੇ ਵਿੱਚ, ਲੇਕਿਨ ਜਿਸ ਨੂੰ ਸੋਝੀ ਆ ਗਈ ਹੈ ਉਸ ਦੇ ਵਾਸਤੇ ਜੋ ਜ਼ਿੰਦਗੀ ਹੈ ਉਸ ਦੇ ਵਿੱਚ ਉਪਰਾਮਤਾ ਆ ਜਾਂਦੀ ਹੈ। ਮੌਤ ਦੀ ਯਾਦ ਉਪਰਾਮਤਾ ਲਿਆਂਦੀ ਹੈ, ਮੌਤ ਦਾ ਖਿਆਲ ਸਾਡੇ ਬਣੇ ਬਣਾਏ ਇੱਕ ਸ਼ੀਸ਼ ਮਹਿਲ ਨੂੰ ਤੋੜਦਾ ਹੈ, ਮੌਤ ਦਾ ਜ਼ਿਕਰ ਜੋ ਹੈ ਸਾਡੇ ਉੱਤੇ ਹਥੌੜੇ ਦੀ ਤਰ੍ਹਾਂ ਪੈਂਦਾ ਹੈ ਅਤੇ ਉਹ ਚਿੱਤ ਨੂੰ ਉਦਾਸ ਕਰਦਾ ਹੈ। ਇਸ ਕਰਕੇ ਅਸੀਂ ਉਸਨੂੰ ਅਵੋਇਡ ਹੀ ਕਰਦੇ ਹਾਂ ਉਸ ਖਿਆਲ ਨੂੰ। ਲੇਕਿਨ ਗੁਰੂਆਂ ਦੀ ਜੋ ਸਿੱਖਿਆ ਹੈ ਉਹ ਕਹਿੰਦੇ ਹਨ ਅਗਰ ਉਸਨੂੰ ਨਾ ਯਾਦ ਕਰੋਗੇ ਤੇ ਤੁਹਾਡਾ ਨਿਉਂ ਨਹੀਂ ਟੁੱਟੇਗਾ, ਉਦਾਸੀ ਨਹੀਂ ਪੈਦਾ ਹੋਏਗੀ। ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਨਾ, ਕਬੀਰ ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ। ਕਹਿੰਦੇ ਜਦੋਂ ਮੈਂ ਬੰਦੇ ਦੀ ਇਹ ਦਸ਼ਾ ਦੇਖਦਾ, ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਕਹਿਓ ਕਬੀਰ ਉਦਾਸ। ਕਹਿੰਦੇ ਮੈਂ ਉਦਾਸ ਹੋ ਜਾਂਦਾ ਹਾਂ ਕਿ ਇਨਸਾਨ ਦਾ ਅਖੀਰ ਦੇ ਵਿੱਚ ਆਹ ਹਸ਼ਰ ਹੁੰਦਾ, ਲੱਕੜੀ ਦੀ ਤਰ੍ਹਾਂ ਹੱਡੀਆਂ ਜਲਦੀਆਂ ਹਨ, ਕਾਸ ਦੀ ਤਰ੍ਹਾਂ ਇਸ ਤੇ ਕੇਸ ਜਲਦੇ ਹਨ, ਬਸ ਆਹੀ ਹੈ ਇਸਦਾ ਅੰਤ, ਆਹੀ ਹੈ ਇਸਦੀ ਕਹਾਣੀ। ਕਹਿੰਦੇ ਇਹ ਦੇਖ ਕੇ ਫਿਰ ਮੈਂ ਉਦਾਸ ਹੋ ਜਾਂਦਾ ਹਾਂ। ਇਸ ਕਰਕੇ ਜਦੋਂ ਕੋਈ ਸ਼ਖਸ ਜ਼ਿੰਦਗੀ ਦੀ ਇਸ ਪਿਕਚਰ ਨੂੰ, ਇਸ ਸਾਈਡ ਨੂੰ ਦੇਖਦਾ ਹੈ ਤਾਂ ਉਸ ਦੇ ਅੰਦਰ ਵੈਰਾਗ ਆਉਂਦਾ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਆਖਿਆ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਕਿਸੇ ਨੂੰ ਵੈਰਾਗ ਔਰ ਉਦਾਸੀ ਪੈਦਾ ਹੁੰਦੀ ਹੈ। ਤਾਂ ਦੋ ਕੀਰਤਨ ਪਹਿਲੇ ਉਸ ਚੀਜ਼ ਤੇ ਕੀਤੇ ਕਿ ਸਾਡੇ ਅੰਦਰ ਮੌਤ ਨੂੰ ਯਾਦ ਕਰਕੇ, ਅਗਾਂਹ ਜੋ ਸਾਡੇ ਨਾਲ ਵਾਪਰਨੀ ਹੈ ਉਸ ਨੂੰ ਸੋਚ ਕੇ ਸੁਣ ਕੇ, ਸਾਡੇ ਅੰਦਰ ਅਗਰ ਅਸੀਂ ਉਸਨੂੰ ਯਾਦ ਰੱਖਿਆ ਹੋਵੇ, ਭੁੱਲ ਨਾ ਗਏ ਹੋਈਏ, ਤਾਂ ਫਿਰ ਸਾਡੇ ਅੰਦਰ ਉਦਾਸੀ ਪੈਦਾ ਹੋਏਗੀ। ਕੀਰਤਨ ਹਮੇਸ਼ਾ ਇਸ ਤਰ੍ਹਾਂ ਸੁਣਨੇ ਚਾਹੀਦੇ ਹਨ ਕਿ ਜੋ ਵਿਚਾਰਾਂ ਉਹਨਾਂ 'ਚ ਦੱਸੀਆਂ ਜਾਣ ਉਹਨਾਂ ਨੂੰ ਫੌਰਨ ਜਾ ਕੇ ਨੋਟ ਕਰੋ, ਉਹਨਾਂ ਨੂੰ ਬਾਰ ਬਾਰ ਦੁਹਰਾਓ, ਨਹੀਂ ਤੇ ਮਨ ਐਸਾ ਹੈ ਕਿ ਫੌਰਨ ਉਸ ਦੇ ਵਿੱਚੋਂ ਨਿਕਲ ਜਾਂਦੀਆਂ ਹਨ, ਫਿਰ ਮਨ ਆਪਣੇ ਝਮੇਲਿਆਂ ਵਿੱਚ ਫਿਰ ਪੈ ਜਾਂਦਾ ਹੈ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਮਹਾਰਾਜ ਨੇ ਆਖਿਆ ਹੈ। ਕਹਿੰਦੇ ਇਹ ਆਖਣਾ ਸੁਣਨਾ, ਇਹ ਬਾਣੀ ਜਿਤਨੀ ਵੀ ਹੈ, ਇਹ ਪਵਨ ਦੀ ਤਰ੍ਹਾਂ ਇੱਕ ਕੰਨ ਚੋਂ ਪੈਂਦੀ ਹੈ, ਦੂਸਰੇ ਪਾਸੇ ਦੀ ਨਿਕਲ ਜਾਂਦੀ ਹੈ। ਇਹ ਮਨ ਰੱਤਾ ਮਾਇਆ, ਇਹ ਮਨ ਫਿਰ ਮਾਇਆ 'ਚ ਹੀ ਰੱਤਾ ਰਹਿੰਦਾ ਹੈ। ਸੋ ਸਾਡਾ ਬੜਾ ਭਾਰਾ ਲੋਸ ਹੋ ਜਾਂਦਾ ਹੈ। ਇੱਕ ਤਾਂ ਸਾਨੂੰ ਪਹਿਲੀ ਗੱਲ ਸਹੀ ਅਪਰਚੁਨਿਟੀ ਨਹੀਂ ਮਿਲਦੀ ਕਿਤੇ ਸੁਣਨ ਨੂੰ,
ਜੇ ਮਿਲ ਜਾਏ ਤੇ ਉਹ ਇੱਕ ਕੰਨ ਚੋਂ ਪੈ ਕੇ ਦੂਸਰੇ ਕੰਨ ਦੇ ਵਿੱਚੋਂ ਦੀ ਨਿਕਲ ਜਾਏ ਤੇ ਕਿੱਡੀ ਵੱਡੀ ਟ੍ਰੈਜਡੀ ਹੋਈ। ਕਹਿੰਦੇ ਉਸਨੂੰ ਰਿਟੇਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਆਖਣ ਸੁਣਨਾ ਪੌਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਮਨ ਉੱਥੇ ਰੱਤਾ ਰਹਿੰਦਾ ਹੈ। ਤੋ ਦੋ ਕੀਰਤਨ ਮੈਂ ਪਰਪਸਲੀ ਆਪ ਜੀ ਨੂੰ ਉਹ ਸੁਣਾਏ ਸਨ ਤਾਂ ਕਿ ਸਾਡੇ ਅੰਦਰ ਵੈਰਾਗ ਪੈਦਾ ਹੋਵੇ, ਕਿਉਂਕਿ ਗੁਰੂ ਮਹਾਰਾਜ ਬਾਣੀ ਚ ਆਖਦੇ ਹਨ ਸਾਰੀ ਦੁਨੀਆਂ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਫਸੀ ਪਈ ਹੈ। ਮੈਂ ਸੁਣਾਉਣਾ ਆਪ ਜੀ ਨੂੰ ਪ੍ਰਮਾਣ, ਵੈਰਾਗ

ਕਹਿੰਦੇ ਉਹ ਇਹਨਾਂ ਚੀਜ਼ਾਂ ਚ ਹੈ, ਕਾਮ ਕ੍ਰੋਧ ਬਿਖ ਪਦਾਰਥ ਤ੍ਰਿਸ਼ਨਾ ਭੁੱਖ ਪਿਆਸਾ ਭੁੱਖ ਪਿਆਸ ਜੋ ਦੀਸੇ ਸੋ ਆਸ ਨਿਰਾਸਾ ਜੋ ਵੀ ਕਹਿੰਦੇ ਦਿਸਦਾ ਹੈ ਉਹ ਆਸ਼ਾਵਾਂ ਦੇ ਵਿੱਚ ਅਤੇ ਨਿਰਾਸ਼ਾਵਾਂ ਦੇ ਵਿੱਚ ਹੈ, ਡਿਜ਼ਾਇਰਸ ਐਂਡ ਡਿਸਅਪੁਆਇੰਟਮੈਂਟਸ ਦੇ ਵਿੱਚ ਹੈ, ਕਿਉਂਕਿ ਜਿਸ ਨੂੰ ਡਿਜ਼ਾਇਰਸ ਹਨ ਉਸਨੂੰ ਡਿਸਅਪੁਆਇੰਟਮੈਂਟਸ ਵੀ ਤਾਂ ਹੋਣਗੀਆਂ ਨਾ, ਕੀ ਪਤਾ ਡਿਜ਼ਾਇਰ ਪੂਰੀ ਹੁੰਦੀ ਹੈ ਜਾਂ ਨਹੀਂ ਪੂਰੀ ਹੁੰਦੀ, ਦੈਨ ਇਟ ਵਿਲ ਬ੍ਰਿੰਗ ਦ ਡਿਸਅਪੁਆਇੰਟਮੈਂਟ। ਕਹਿੰਦੇ ਹਨ ਜਿਸ ਨੂੰ ਵੀ ਦੇਖਦੇ ਹਾਂ ਉਹ ਆਸ਼ਾ ਅਤੇ ਨਿਰਾਸ਼ਾ ਦੇ ਵਿੱਚ ਹੈ, ਕਾਮ ਕ੍ਰੋਧ ਬਿਖ ਭੁੱਖ ਪਿਆਸਾ ਜੋ ਦੀਸੇ ਸੋ ਆਸ ਨਿਰਾਸਾ ਨਾਨਕ ਬਿਰਲੇ ਮਿਲੇ ਉਦਾਸਾ। ਕਹਿੰਦੇ ਕੋਈ ਬਿਰਲੇ ਹੀ ਸੱਜਣ ਹਨ ਜੋ ਇਹਨਾਂ ਤਮਾਮ ਚੀਜ਼ਾਂ ਤੋਂ ਅਬਵ ਹਨ, ਉਦਾਸ ਦਾ ਮਤਲਬ ਨਾਟ ਡਿਪਰੈਸਡ, ਜਿਹੜੀ ਇੱਕ ਬਿਮਾਰੀ ਹੁੰਦੀ ਹੈ, ਉਦਾਸ ਦਾ ਮਤਲਬ ਡਿਪਰੈਸ਼ਨ ਨਹੀਂ ਹੈ, ਉਦਾਸ ਦਾ ਮਤਲਬ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਫੇਕਨੈਸ ਜੋ ਹੈ ਉਹ ਨਜ਼ਰ ਆ ਜਾਂਦੀ ਹੈ ਕਿ ਇਹ ਸਭ ਕੁਝ ਫੇਕ ਹੈ, ਇਹ ਸਭ ਕੁਝ ਪੈਰਿਸ਼ੇਬਲ ਹੈ, ਇਹ ਸਭ ਕੁਝ ਝੂਠਾ ਹੈ, ਇਹ ਸਭ ਕੁਝ ਚਲੇ ਜਾਣ ਵਾਲਾ ਹੈ, ਇਹ ਰੀਅਲ ਨਹੀਂ ਹੈ। ਰੀਅਲ ਨਾ ਦਿਸਣਾ ਜੋ ਹੈ ਉਹ ਵੈਰਾਗ ਅਤੇ ਉਦਾਸੀ ਪੈਦਾ ਕਰਦਾ ਹੈ, ਉਹ ਇੱਕ ਫਿਰ ਅੰਦਰ ਕੁਐਸਟ ਪੈਦਾ ਕਰਦਾ ਹੈ ਕਿ ਫਿਰ ਇਹ ਸਭ ਕੁਝ ਕੀ ਹੈ, ਅਸਲ ਕੀ ਹੈ, ਉਸ ਨੂੰ ਲੱਭਣ ਦੀ ਫਿਰ ਉਹ ਕੋਸ਼ਿਸ਼ ਕਰਦਾ ਹੈ। ਉਸ ਸਵਾਲ ਨਾਲ ਉਦਾਸੀ ਹੋ ਕੇ ਵੈਰਾਗਵਾਨ ਹੋ ਕੇ ਕਬੀਰ ਸਾਹਿਬ ਆਪਣੇ ਗੁਰੂਦੇਵ ਦੇ ਪਾਸ ਆਉਂਦੇ ਹਨ ਅਤੇ ਗੁਰੂਦੇਵ ਦੇ ਪਾਸ ਆ ਕੇ ਚਰਨੀ ਲੱਗ ਕੇ ਇਹ ਸਵਾਲ ਕਰਦੇ ਹਨ, ਗੁਰ ਚਰਨ ਲਾਗ ਹਮ ਬਿਨਵਤਾ। ਇਹ ਗੁਰੂ ਜੀ ਮੈਂ ਆਪ ਜੀ ਦੇ ਚਰਨਾਂ ਦੇ ਨਾਲ ਲੱਗ ਕੇ ਇੱਕ ਬੇਨਤੀ ਕਰਦਾ ਹਾਂ, ਪੁੱਛਤ ਅਤੇ ਪੁੱਛਦਾ ਹਾਂ ਕਹਿ ਜੀ ਉਪਾਇਆ, ਇਹ ਜੀ ਕਿਉਂ ਉਪਾਇਆ ਗਿਆ ਹੈ, ਇਹ ਕਿੱਥੋਂ ਆਇਆ ਹੈ, ਕਿਉਂ ਬਣਿਆ ਹੈ, ਕਿਵੇਂ ਬਣਿਆ ਹੈ, ਇਤਨੇ ਦੁੱਖ ਸੁੱਖ ਭੋਗਦਾ ਹੈ, ਕਿਉਂ ਭੋਗਦਾ ਹੈ। ਪੁੱਛਤ ਕਹਿ ਜੀ ਉਪਾਇਆ, ਕਵਨ ਕਾਜ ਜਗ ਉਪਜੇ ਬਿਨ ਸੇ ਫਾਰ ਵਟ ਪਰਪਸ ਵੀ ਆਲ ਕਮ ਐਂਡ ਗੋ। ਕਵਨ ਕਾਜ ਜਗ ਉਪਜੇ ਬਿਨ ਸੇ, ਕਿਸ ਕਾਰਨ ਇਹ ਜਗ ਉਪਜਦਾ ਰਹਿੰਦਾ ਹੈ ਫਿਰ ਬਿਨਸਦਾ ਰਹਿੰਦਾ ਹੈ, ਕਹੋ ਮੋਹੇ ਸਮਝਾਇਆ। ਕਹਿੰਦੇ ਦਿਸ ਇਜ਼ ਮਾਈ ਲੌਂਗਿੰਗ, ਦਿਸ ਇਜ਼ ਮਾਈ ਪੇਨਫੁਲ ਡਿਜ਼ਾਇਰ ਟੂ ਨੋ, ਇਹ ਮੇਰੇ ਅੰਦਰ ਦੀ ਤਕਲੀਫ ਹੈ, ਮੈਨੂੰ ਸਮਝਾਓ, ਮੈਨੂੰ ਦੱਸੋ, ਮੈਂ ਤੜਫ ਰਿਹਾ ਹਾਂ ਇਹ ਜਾਣਨ ਦੇ ਵਾਸਤੇ, ਕਹੋ ਮੋਹੇ ਸਮਝਾਇਆ। ਆਹ ਸਵਾਲ ਹੈ, ਕਿਉਂਕਿ ਭਗਤ ਜੀ ਆਪਾਂ ਚੀਨਣਾ ਚਾਹੁੰਦੇ ਹਨ, ਭਗਤ ਕਬੀਰ ਜੀ ਆਪਣਾ ਆਪਾਂ ਜਾਣਨਾ ਚਾਹੁੰਦੇ ਹਨ, ਆਪਾਂ ਜਾਣਨ ਦੇ ਵਾਸਤੇ ਉਹ ਆਏ ਕਿੱਥੇ ਹਨ, ਉਹਨਾਂ ਨੇ ਗੁਰੂ ਢੂੰਡਿਆ, ਗੁਰੂ ਦੇ ਪਾਸ ਆ ਕੇ ਇਹ ਸਵਾਲ ਉਠਾਇਆ ਜਾ ਸਕਦਾ ਹੈ। ਸੋ ਨੰਬਰ 1 ਇਸ ਇੰਨੇ ਹੀ ਸ਼ਬਦਾਂ ਦੇ ਵਿੱਚੋਂ ਸਾਡੇ ਸਾਹਮਣੇ ਇਹ ਜੋ ਨੁਕਤਾ ਪ੍ਰਗਟ ਹੁੰਦਾ ਹੈ ਕਿ ਜਿਸ ਨੇ ਆਪਾਂ ਚੀਨਣਾ ਹੈ, ਆਪਾਂ ਲੱਭਣਾ ਹੈ, ਉਸਨੂੰ ਗੁਰੂਦੇਵ ਦੀ ਜ਼ਰੂਰਤ ਹੈ, ਉਸਨੂੰ ਗੁਰੂ ਦੀ ਜ਼ਰੂਰਤ ਹੈ, ਗੁਰੂ ਤੋਂ ਬਿਨਾਂ ਆਪਣਾ ਆਪਾ ਚੀਨਿਆ ਨਹੀਂ ਜਾ ਸਕਦਾ। ਤੋ ਪ੍ਰੇਮ ਨਾਲ ਆਓ, ਉਹ ਸਵਾਲ ਜੋ ਕਬੀਰ ਜੀ ਨੇ ਕੀਤਾ, ਹੁਣ ਅਸੀਂ ਸਾਰੇ ਉਸਨੂੰ ਸਮਝ ਕੇ ਪ੍ਰੇਮ ਨਾਲ ਇੱਕ ਦਫ਼ਾ ਗਾਈਏ।

ਉਪਾਇਆ, ਕਿਵੇਂ ਉਪਾਇਆ, ਕਾਹਦੇ ਲਈ ਉਪਾਇਆ, ਭਾਵ ਆਪਣੇ ਲਈ ਪੁੱਛ ਰਹੇ ਹਨ ਕਿ ਮੈਂ ਕਾਹਦੇ ਲਈ ਉਪਾਇਆ ਗਿਆ ਹਾਂ। ਇਹ ਰਿਐਲਿਟੀ ਮੈਂ ਜਾਣਨੀ ਚਾਹੁੰਦਾ ਹਾਂ ਕਿ ਮੈਂ ਕੌਣ ਹਾਂ, ਕਿਉਂ ਮੈਨੂੰ ਬਣਾਇਆ ਗਿਆ ਹੈ, ਕਿਸਨੇ ਮੈਨੂੰ ਬਣਾਇਆ ਹੈ, ਕਿਵੇਂ ਮੈਨੂੰ ਬਣਾਇਆ ਹੈ ਅਤੇ ਕਾਹਦੇ ਲਈ ਮੈਨੂੰ ਬਣਾਇਆ ਹੈ। ਦਿਸ ਇਜ਼ ਵਾਟ ਆਈ ਵਾਂਟ ਟੂ ਨੋ, ਭਗਤ ਕਬੀਰ ਜੀ ਆਖਦੇ ਹਨ।

ਕਹਿੰਦੇ ਹਨ ਇਹ ਗੁਰਦੇਵ ਮੈਨੂੰ ਇਹ ਸਮਝਾਓ ਇਹ ਜੀ ਕਿਉਂ ਉਪਾਇਆ ਗਿਆ ਹੈ, ਕੌਣ ਇਸ ਨੂੰ ਉਪਾਉਣ ਵਾਲਾ ਹੈ, ਕਿਉਂ ਇਹ ਜਗਤ ਉਪਜਦਾ ਹੈ, ਪੈਦਾ ਹੁੰਦਾ ਹੈ, ਫਿਰ ਮਰਦਾ ਹੈ। ਫਿਰ ਅੱਗੇ ਆਖਦੇ ਹਨ ਦੇਵ ਕਰੋ ਦਇਆ ਮੋਹੇ ਮਾਰਗ ਲਾਵੋ। ਕਿਤਨੀ ਇੱਕ ਅੰਦਰ ਦਰਦ ਹੈ ਇਹਨਾਂ ਸ਼ਬਦਾਂ ਦੇ ਵਿੱਚ, ਕਿਤਨੀ ਇੱਕ ਪਿਆਸ ਹੈ,

कहन देव करो दया, ऐ गुरुदेव मेरे उत्ते दया करो, ऐ प्रभु मुहे मार्ग लावो, मैनू किसे इस तरह के रस्ते उत्ते तोर दे, किसे अजिहे रस्ते उत्ते तोरो, अजिहे मार्ग ते लावो, अजिहा जीवन मैनू दसो, जित पै बंधन टूटे, जिस दे नाल मेरे सारे पै अते सारे बंधन टूट जान। ए सवाल, जित पै बंधन टूटे, एथे बस नहीं, जन्म मरण ए भी खत्म होवे, दुख फेड़ कर्म, जेड़ा दुख मेरी जिंदगी च मेरे अपने पूर्वले जन्मा च कीते हुए कर्मा दे कारण आ रहा है, उस चो भी मैं मुक्त हो जावां। अगर अज असी कोई दुख भोग रहे हां, सानू उसकी वजह नजर नहीं आती कि क्यों इतना साढ़े नाल होया, क्यों ये दुख भोग रहे हां। महाराज कहिंदे नूं फेड़ कर्म है, वह पिछले जन्मा का किया होया, वो चलता आंदा है। कहिंदे हन पिछले जन्मा दे कीते हुए कर्मा तो भी मैं मुक्त हो जावां, जन्म मरण दुख फेड़ कर्म सुख अते सुख दी जिहड़ी इच्छा है उस तो भी मुक्त हो जावां, क्योंकि सुख दी इच्छा जिहड़ी है वह दुख पैदा करती है। सुख मांगत दुख आगे आवे। असी कई दफा सोचते आ कम कर लीए ते बहुत ज्यादा सुखी हो जावांगे, पर रिजल्ट कुछ और ही निकलता है, पहले नालों भी दुखी हो जाने। सुख मांगत दुख आगे आवे, वो कहंदे सो सुख हमो ना मांगिया थावे, ऐदां दा सुख असी नहीं चाहते जेड़ा मंगिए ते मिले दुख। और गुरु महाराज ने ते सुख नू रोग ही आख्या, दुख दारू सुख रोग बहया। कहंदे प्रभु आ जेड़ा दुनियावी सुख है ना, इस तो भी मेनू छुटकारा दवाओ, क्योंकि इस सुख के पिछे दुख, जितना सुख बधांदे हो उतना दुख भी वधदा है नाल दी नाल। कहिंदे जन्म मरण दुख फेड़ कर्म सुख, जी जन्म ते छूटे, ए जिहड़ा जी है ए जन्म मरण तो छुट जाए, दोबारा इस नूं आउणा ना पए, इस नूं छुटकारा मिल जाए। लेकिन बाबा जी आखदे ने छुटकारा तां मिल सकदा है, जब लग टूटे ना ही मन भरमा, तब लग मुक्त ना कोई। गुरु उसनू आखदे कि जितनी देर तक तेरा भरम नहीं टुटदा उतनी देर तक तू मुक्त नहीं हो सकता। तो फिर भरम किवें टुटे, भरम की है? नंबर एक ते मैं अपने आप नू समझदा हां कि मैं आ हां। हर इंसान अपनी एक आइडेंटिटी समझदा है ना, सानू को पूछे तेरी आइडेंटिटी की है, तो असि अपनी पिक्चर दिखा लांगे कि मैं आ हां, अपना नाम दसांगे कि आ मेरा नाम है। गुरु बाबा जी आखदे ने यह भी परम है, यह असलियत नहीं है। जेड़ा नाम तू अपने आप नाल जोड़ लिया है कि आ मेरा नाम है, और आहिस्ता आहिस्ता आहिस्ता आहिस्ता तू बिलीव करना शुरू कर देना कि आ ही मैं हां, आ मेरा नाम है, वो तो सिर्फ एक लफज है जो तेनू दिता गया है, जन्म तो बाद दिता गया है, वो भी होर देन वाले हैं, वो भी तू आप नहीं रखिया, पर तू तो वो नहीं है, वो तो सिर्फ अक्षर हैं, तू की वस्तु है, पर तू मान लिया कि मैं आ हां, ये भरम है। तेनू ये नहीं पता कि असलियत दे विच तू की है। कहिंदे जदों तक भरम नहीं टुटदा उदों तक मुक्ति नहीं हो सकती। हुण कबीर साहब मुक्ति मंगण आए ने, ते गुरदेव मोरियों ये आखदे हन जब लग टूटे ना ही मन भरमा, तब लग मुक्त ना कोई। उतनी देर तक कहिंदे मुक्ति नहीं हो सकती जदों तक भरम नहीं टुटदा। हुण सानू सभना नूं भरम है। महाराज जी ये आखदे हन जो ये जाणो सो ये ना है, जो कुछ भी तुसी जानदे हो वो तुहाडा भरम है, तुहानू असलीयत दा सच दा पता नहीं है। तो साध संगत जी, भरम नू तोड़न दे वास्ते
ਉਹੀ ਸ਼ਖਸ ਭਰਮ ਤੋੜ ਸਕਦਾ ਹੈ ਜੋ ਆਪ ਭਰਮ ਚੋਂ ਬਾਹਰ ਹੋਵੇ, ਜਿਸ ਨੂੰ ਆਪ ਭਰਮ ਨਾ ਹੋਵੇ, ਜੋ ਅਸਲੀਅਤ ਨੂੰ ਜਾਣਦਾ ਹੋਵੇ, ਜੋ ਸੱਚ ਨੂੰ ਜਾਣਦਾ ਹੋਵੇ। ਜੋ ਸੱਚ ਨੂੰ ਜਾਣਦਾ ਹੈ ਉਹੀ ਭਰਮ ਤੋੜ ਸਕਦਾ ਹੈ ਨਾ, ਉਹੀ ਸਾਡੀ ਮਦਦ ਕਰ ਸਕਦਾ ਹੈ ਨਾ। ਫਾਰ ਐਗਜ਼ਾਮਪਲ, ਇੱਕ ਬੱਚਾ ਹੈ ਲੇਕਿਨ ਉਹ ਬਾਦਸ਼ਾਹ ਦਾ ਲੜਕਾ ਹੈ ਔਰ ਗੁਆਚ ਗਿਆ ਹੈ। ਗੁਆਚਣ ਦੇ ਕਾਰਨ ਉਹ ਬੈਗਰ ਬਣ ਗਿਆ ਹੈ ਔਰ ਹੁਣ ਆਪਣੇ ਆਪ ਨੂੰ ਉਹ ਬੈਗਰ ਸਮਝਦਾ ਹੈ, ਉਹ ਆਪਣੇ ਆਪ ਨੂੰ ਬੈਗਰ ਸਮਝਦਾ ਹੈ। ਉਸਨੂੰ ਇਸ ਅਸਲੀਅਤ ਦਾ ਨਹੀਂ ਪਤਾ ਕਿ ਉਹ ਬਾਦਸ਼ਾਹ ਦੀ ਔਲਾਦ ਹੈ, ਬਾਦਸ਼ਾਹ ਦਾ ਲੜਕਾ ਹੈ, ਪ੍ਰਿੰਸ ਹੈ, ਸ਼ਹਿਜ਼ਾਦਾ ਹੈ। ਪਰ ਉਹ ਉਸ ਸਿਚੁਏਸ਼ਨ ਚ ਪੈਣ ਕਾਰਨ ਆਪਣੇ ਆਪ ਨੂੰ ਬੈਗਰ ਸਮਝਦਾ ਹੈ। ਹੁਣ ਉਸਦਾ ਭਰਮ ਕੌਣ ਤੋੜ ਸਕਦਾ ਹੈ? ਸਿਰਫ ਉਹੀ ਜਿਸ ਨੂੰ ਪਤਾ ਹੋਵੇ ਕਿ ਇਹ ਬਾਦਸ਼ਾਹ ਦਾ ਲੜਕਾ ਹੈ, ਉਹੀ ਉਸਦਾ ਭਰਮ ਤੋੜ ਸਕਦਾ ਹੈ ਨਾ। ਹੋਰ ਤੇ ਕੋਈ ਨਹੀਂ ਨਾ ਤੋੜ ਸਕਦਾ। ਇਹੀ ਹਾਲਤ ਸਾਡੀ ਹੈ। ਸਾਡੇ ਮਤਲਬ ਬਾਣੀ ਆਖਦੀ ਹੈ, ਮਨ ਤੂੰ ਜੋਤ ਸਰੂਪ। ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ, ਤੂੰ ਜੋਤ ਸਰੂਪ ਹੈ, ਤੂੰ ਪਿਓਰ ਜੋਤ ਹੈ। ਅਤੇ ਉਹ ਜੋਤ ਹੈ ਜੋ ਨਾ ਜੰਮਦੀ ਹੈ, ਨਾ ਮਰਦੀ ਹੈ, ਨਾ ਵੱਧਦੀ ਹੈ, ਨਾ ਘਟਦੀ ਹੈ, ਨਾ ਆਉਂਦੀ ਹੈ, ਨਾ ਜਾਂਦੀ ਹੈ। ਅਤੇ ਉਹ ਜੋਤ ਹੈ ਜੋ ਹਰ ਥਾਂ ਤੇ ਵਿਆਪਕ ਹੈ, ਤੂੰ ਉਹ ਜੋਤ। ਕਬੀਰ ਸਾਹਿਬ ਨੇ ਇਸ ਤਰ੍ਹਾਂ ਆਖਿਆ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਤੂੰ ਰਾਮ ਦੀ ਅੰਸ਼, ਰਾਮ ਦੀ ਔਲਾਦ, ਹੋਰ ਤੇਰੀ ਕੋਈ ਆਈਡੈਂਟੀ ਨਹੀਂ ਹੈ, ਹੋਰ ਤੇਰਾ ਕੋਈ ਵੀ ਨਾਮ ਸੱਚ ਨਹੀਂ ਹੈ, ਹੋਰ ਤੇਰਾ ਕੋਈ ਵੀ ਗੋਤ ਸੱਚ ਨਹੀਂ ਹੈ, ਤੇਰੀ ਜ਼ਾਤ ਸੱਚ ਨਹੀਂ ਹੈ, ਤੇਰਾ ਖਾਨਦਾਨ ਸੱਚ ਨਹੀਂ ਹੈ, ਤੂੰ ਰਾਮ ਦੀ ਅੰਸ਼ ਹੈ, ਬਸ ਇਤਨੀ ਗੱਲ ਸੱਚ ਹੈ। ਪਰ ਅਸੀਂ ਤੇ ਕੁਛ ਹੋਰ ਸਮਝ ਕੇ ਬਹਿ ਗਏ ਹਾਂ, ਅਸੀਂ ਤੇ ਕਿਸੇ ਹੋਰ ਗੱਲ ਨੂੰ ਬਿਲੀਵ ਕਰੀ ਬੈਠੇ ਹਾਂ। ਹਰੇਕ ਬੰਦਾ ਕਹਿੰਦਾ ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ। ਹਾਂ, ਅਸੀਂ ਕੁਛ ਹੋਰ ਮੰਨੀ, ਕੁਛ ਅਸੀਂ ਹੋਰ ਬੈਠੇ ਹਾਂ। ਹੁਣ ਜਿਸ ਨੂੰ ਪਤਾ ਹੈ ਕਿ ਇਹ ਸ਼ਹਿਜ਼ਾਦੇ ਹਨ ਅਕਾਲ ਪੁਰਖ ਵਾਹਿਗੁਰੂ ਦੇ, ਬੈਗਰ ਬਣੇ ਫਿਰਦੇ ਹਨ, ਅਤੇ ਉਹ ਉਸ ਅਕਾਲ ਪੁਰਖ ਸ਼ਹਿਨਸ਼ਾਹ ਤੱਕ ਸਾਨੂੰ ਲਿਜਾ ਸਕਦਾ ਹੈ, ਉਹ ਸੱਚ ਨੂੰ ਪ੍ਰਗਟ ਕਰ ਸਕਦਾ ਹੈ, ਸਿਰਫ ਉਹੀ ਉਹ ਭਰਮ ਤੋੜ ਸਕਦਾ ਹੈ, ਹੋਰ ਕੋਈ ਭਰਮ ਤੋੜ ਨਹੀਂ ਸਕਦਾ। ਜਿਵੇਂ ਉਸ ਬੱਚੇ ਨੂੰ ਕੋਈ ਜਾਣਦਾ ਹੋਵੇ ਉਸਦੀ ਅਸਲੀਅਤ ਨੂੰ ਕਿ ਇਹ ਤੇ ਬਾਦਸ਼ਾਹ ਦਾ ਲੜਕਾ ਹੈ, ਤੇ ਪਕੜ ਕੇ ਉਸਨੂੰ ਬਾਦਸ਼ਾਹ ਤੱਕ ਲਿਜਾ ਸਕੇ, ਪਹਿਲਾਂ ਉਹ ਆਖੇਗਾ ਮੇਰੇ ਨਾਲ ਕੋਈ ਮਜ਼ਾਕ ਕਰ ਰਿਹਾ, ਮੈਂ ਔਰ ਬਾਦਸ਼ਾਹ ਦਾ ਲੜਕਾ, ਇਹ ਕਿਵੇਂ ਹੋ ਸਕਦਾ ਹੈ? ਜੇ ਸਾਨੂੰ ਕੋਈ ਆਖੇ ਕਿ ਤੁਸੀਂ ਪਿਓਰ ਡਿਵਾਈਨ ਹੋ, ਅਸੀਂ ਆਖਾਂਗੇ ਮੈਂ ਔਰ ਡਿਵਾਈਨ, ਇਹ ਕਿਸ ਤਰ੍ਹਾਂ ਹੋ ਸਕਦਾ? ਆਮ ਏ ਵੈਰੀ ਸਿਨਫੁਲ ਪਰਸਨ, ਆਈ ਹੈਵ ਸੋ ਮੈਨੀ ਵੀਕਨੈਸ, ਆਈ ਹੈਵ ਸੋ ਮੈਨੀ ਫਲੋਜ਼ ਇਨ ਮੀ, ਮੈਂ ਕਿਵੇਂ ਡਿਵਾਈਨ ਹੋ ਸਕਦਾ ਹਾਂ? ਪਰ ਜਿਸ ਨੂੰ ਪਤਾ ਹੈ ਕਿ ਤੁਸੀਂ ਪਿਓਰ ਡਿਵਾਈਨ ਹੀ ਡਿਵਾਈਨ ਹੋ, ਯੂ ਕੈਨੋਟ ਬੀ ਐਨੀਥਿੰਗ ਐਲਸ, ਉਸਨੂੰ ਇਹ ਪਤਾ ਹੈ ਕਿ ਤੁਸੀਂ ਪਰਮਾਤਮਾ ਹੀ ਪਰਮਾਤਮਾ ਹੋ। ਉਹ ਗੁਰੂ ਹੈ, ਉਹ ਸਤਿਗੁਰੂ ਹੈ, ਜਿਸ ਨੂੰ ਜੋ ਸਾਡੇ ਸਰੀਰ ਨੂੰ ਨਹੀਂ ਦੇਖਦਾ, ਸਾਡੇ ਸੰਸਕਾਰਾਂ ਨੂੰ ਨਹੀਂ ਦੇਖਦਾ, ਸਾਡੇ ਮਨ ਦੇ ਖਿਆਲਾਂ ਸੰਕਲਪਾਂ ਨੂੰ ਨਹੀਂ ਦੇਖਦਾ, ਬਹੁਤ ਡੀਪ ਡਾਊਨ ਜੋ ਅਸੀਂ ਹਾਂ, ਜੋ ਸਾਡੀ ਅਸਲੀਅਤ ਹੈ, ਉਸਨੂੰ ਦੇਖਦਾ ਹੈ। ਉਹ ਹੈ ਆਤਮਾ ਹੀ ਆਤਮਾ। ਪੰਜ ਤੱਤ ਮਿਲਕਾਇਆ ਕੀਨੀ, ਤਿਸਮੈਂ ਰਾਮ ਰਤਨ ਲੈ ਚੀਨੀ। ਉਸ ਦੇ ਵਿੱਚ ਜੋ ਰਾਮ ਰਤਨ ਹੈ, ਗੁਰਦੇਵ ਉਸਨੂੰ ਦੇਖਦੇ ਹਨ ਕਿ ਇਹ ਤੇ ਰਾਮ ਰਤਨ ਹੈ, ਇਹ ਤੇ ਆਤਮਾ ਪਰਮਾਤਮਾ ਹੈ। ਤੋ ਉਹ ਗੁਰੂ ਹੀ ਹੈ ਜੋ ਸਾਡਾ ਭਰਮ ਤੋੜ ਸਕਦਾ ਹੈ। ਹੁਣ ਭਰਮ ਨੂੰ ਤੋੜਨ ਦੇ ਵਾਸਤੇ ਗੁਰੂ ਨੂੰ ਕੀ ਕੁਛ ਕਰਨਾ ਪੈਂਦਾ ਹੈ? ਗੁਰੂ ਨੂੰ ਉਹ ਤਮਾਮ ਚੀਜ਼ਾਂ ਦੀ ਮੌਤ ਕਰਨੀ ਪੈਂਦੀ ਹੈ, ਉਹਨਾਂ ਤਮਾਮ ਚੀਜ਼ਾਂ ਨੂੰ ਮਾਰਨਾ ਪੈਂਦਾ ਹੈ ਜਿਹੜੀਆਂ ਉਸ ਭਰਮ ਨੂੰ ਪੈਦਾ ਕਰਨ ਦੇ ਵਿੱਚ ਸਹਾਈ ਹਨ, ਭਰਮ ਨੂੰ ਪੈਦਾ ਕਰ ਰਹੀਆਂ ਹਨ, ਅਤੇ ਅਸਲੀਅਤ ਨੂੰ ਪਹਿਚਾਨਣ ਦੇ ਵਿੱਚ ਜੋ ਵੀ ਰੁਕਾਵਟ ਹੈ, ਗੁਰੂ ਹੀ ਉਹਨਾਂ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ, ਇਨਸਾਨ ਖੁਦ ਨਹੀਂ ਕਰ ਸਕਦਾ। ਕਿਉਂਕਿ ਜਿਹੜਾ ਖੁਦ ਭਰਮ 'ਚ ਹੈ ਉਹ ਕਿਵੇਂ ਕਰੇਗਾ? ਇਹ ਤਾਂ ਇਸ ਤਰ੍ਹਾਂ ਗੱਲ ਹੋਈ ਨਾ ਕਿ ਕੋਈ ਆਪਣੇ ਬੂਟਾਂ ਦੇ ਤਸਮਿਆਂ ਨੂੰ ਪਕੜ ਕੇ ਆਪਣੇ ਆਪ ਨੂੰ ਤਾਂ ਉਠਾਉਣਾ ਚਾਹੇ, ਇਹ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ।
ਹੁਣ ਜੋ ਇੱਕ ਬਾਦਸ਼ਾਹ ਦਾ ਬੱਚਾ ਬੈਗਰ ਬਣ ਗਿਆ ਹੈ ਔਰ ਉਸਨੂੰ ਪਤਾ ਹੀ ਨਹੀਂ ਕਿ ਉਹ ਬਾਦਸ਼ਾਹ ਦਾ ਬੱਚਾ ਹੈ, ਉਹ ਇਸ ਭਰਮ ਨੂੰ ਕਿਵੇਂ ਤੋੜ ਸਕਦਾ ਹੈ? ਉਹ ਤੇ ਨਹੀਂ ਤੋੜ ਸਕਦਾ, ਕੋਈ ਹੋਰ ਹੀ ਉਸਦੇ ਭਰਮ ਨੂੰ ਤੋੜ ਸਕਦਾ ਹੈ ਜੋ ਉਸਨੂੰ ਜਾਣਦਾ ਹੈ। ਇਸੇ ਤਰ੍ਹਾਂ ਜੋ ਅਸੀਂ ਬਣ ਚੁੱਕੇ ਹਾਂ ਉਸ ਦੇ ਵਿੱਚ ਅਸੀਂ ਆਪਣੀ ਇੱਕ ਹਸਤੀ ਕਾਇਮ ਕਰ ਲਈ ਹੈ ਔਰ ਉਹ ਸਾਡੀ ਹਸਤੀ ਇਤਨੀ ਪੱਕ ਚੁੱਕੀ ਹੈ ਜਿਸ ਦਾ ਨਾਮ ਹੈ ਹਉਮੈ।

ਇਸ ਦਾ ਨੁਕਸਾਨ ਨਾ ਹੋ ਜਾਏ, ਇਹ ਕਿਤੇ ਛੋਟਾ ਨਾ ਹੋ ਜਾਏ। ਬਸ ਉਸ ਕੇਵਲ ਹੋਮੇ ਦੇ ਕਾਰਨ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਹ ਨਹੀਂ ਲੈਂਦੇ, ਅਗਾਂਹ ਤੋਂ ਅਗਾਂਹ ਵਧੀ ਜਾਂਦੇ ਹਾਂ। ਸਿਰਫ ਹੋਮੇ ਨੂੰ ਹੀ ਫੈਲਾਉਣਾ ਚਾਹੁੰਦੇ ਹਾਂ, ਹੋਮੇ ਨੂੰ ਜਿੰਦੀ ਰੱਖਣੀ ਚਾਹੁੰਦੇ ਹਾਂ, ਹੋਮੇ ਨੂੰ ਹੀ ਪਾਲਦੇ ਪੋਸਦੇ ਰਹਿੰਦੇ ਹਾਂ, ਕਿਉਂਕਿ ਅਸੀਂ ਸੋਚਦੇ ਹਾਂ ਕਿ ਆਹ ਹੈ ਮਾਂ, ਆਹ ਮੈਂ ਹਾਂ। ਅਤੇ ਗੁਰੂ ਮਹਾਰਾਜ ਜੀ ਨੇ ਉਸ ਇੱਕ ਜੋ ਗਲਤ ਹਸਤੀ ਹੈ ਉਸ ਦੀ ਮੌਤ ਕਰਨੀ ਹੈ, ਤਾਂ ਕਿ ਜੋ ਅਸਲ ਹਸਤੀ ਹੈ ਉਹ ਪ੍ਰਗਟ ਹੋ ਸਕੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਸ਼ਖਸ ਹੈ ਜੋ ਆਪਣੀ ਅਸਲੀਅਤ ਨੂੰ ਲੱਭਣੀ ਚਾਹੁੰਦਾ ਹੈ, ਉਹ ਆਉਂਦਾ ਹੈ ਗੁਰੂ ਦੇ ਪਾਸ, ਤੇ ਗੁਰੂ ਦੇ ਪਾਸ ਜਦੋਂ ਆਉਂਦਾ ਹੈ ਤੇ ਜਿਹੜੀ ਇੱਕ ਆਪਣੀ ਵਹਿਮ ਚ ਭਰਮ ਚ ਹਸਤੀ ਬਣਾਈ ਬੈਠਾ ਹੈ ਉਸਨੂੰ ਗੁਰੂ ਨੂੰ ਤੋੜਨਾ ਪਏਗਾ, ਉਸਨੂੰ ਗੁਰੂ ਨੂੰ ਖਤਮ ਕਰਨਾ ਪਏਗਾ। ਜਿਹੜੀ ਕਿ ਉਸਨੇ ਇਲੂਜਨ ਦੇ ਵਿੱਚ ਆਪਣੀ ਇੱਕ ਪਰਸਨੈਲਿਟੀ, ਆਪਣੀ ਇੰਡੀਵਿਜੁਅਲਿਟੀ ਕ੍ਰੀਏਟ ਕੀਤੀ ਹੋਈ ਹੈ, ਆਪਣਾ ਇੱਕ ਸੈਲਫ ਕ੍ਰੀਏਟ ਕੀਤਾ ਹੋਇਆ ਹੈ, ਜਿਹੜਾ ਗੁਰੂ ਨੇ ਉਸਨੂੰ ਖਤਮ ਕਰਨਾ ਹੈ। ਇਸ ਕਰਕੇ ਗੁਰੂ ਇਹ ਆਖਦਾ ਹੈ ਵੀ ਤੂੰ ਮਰਨ ਨੂੰ ਤਿਆਰ ਹੈ, ਤੂੰ ਮਰਨ ਨੂੰ ਤਿਆਰ ਹੈ, ਆਪਾ ਚੀਨਣ ਦੇ ਵਾਸਤੇ ਤੈਨੂੰ ਮਰਨਾ ਪਏਗਾ, ਆਪਾ ਚੀਨਣ ਦੇ ਵਾਸਤੇ ਤੈਨੂੰ ਮੌਤ ਕਬੂਲ ਕਰਨੀ ਪਏਗੀ। ਪਰ ਨਾ ਤੇ ਉਹ ਫਿਜ਼ੀਕਲ ਮੌਤ ਹੈ, ਉਹ ਮੌਤ ਕਿਹੜੀ ਹੈ? ਉਹ ਉਸ ਚੀਜ਼ ਦੀ ਮੌਤ ਹੈ ਜੋ ਕਿ ਵਾਸਤਵ ਚ ਹੈ ਹੀ ਨਹੀਂ, ਲੇਕਿਨ ਇੱਕ ਭਰਮ ਕਰਕੇ ਪੈਦਾ ਹੋਈ ਉਹ ਹੈ, ਅਸਲੀਅਤ ਚ ਉਹ ਹੈ ਹੀ ਨਹੀਂ। ਇਸ ਕਰਕੇ ਗੁਰੂ ਬਾਬਾ ਜੀ ਆਖਦੇ

ਸਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭਰਨਾ, ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ।

0: Pablo.
1: ਹਾਂਜੀ
0: ਇਹ ਆਸਾਬਰੀ ਦੇ ਨਾਲ ਜਿਹੜਾ ਜੌਨਪੁਰੀ ਰਾਗ ਹੈ ਉਸਦੇ ਵਿੱਚ ਮਿਲਦਾ ਹੈ ਤੁਹਾਨੂੰ।

ਮੇਰੇ ਜੀਵਿਆ ਪਰਦੇਸੀਆਂ ਕਿ ਪਵੇ ਜੰਗਲੇ ਰਾਵਣ।

ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢੀਏ ਹੱਡਾਂ ਤੋਂ ਕੜਕਾਏ ਫਰੀਦਾ ਜਿੰਦ ਨਵਾਣੀ ਕੱਢੀਏ ਹੱਡਾਂ ਤੋਂ ਕੜਕਾਏ ਖਿੰਥਲ ਮੇਖਾ ਅਗਲੀਆਂ

बुढ़ा हो से खरीद कमल लगी दे, बुढ़ा हो से खरीद कमल लगी दे।

छिल-छिल और देहात है, फूटे कर जो पानी सोधन आऊं लागा।

समझ अचेत चेत मन मेरे, समझ अचेत चेत मन मेरे, कथे संतन

darling. ਜਿਉ ਤੋਂ ਵਿਵਹਾਰ ਗਏ ਜੱਕੋ ਤੋਂ ਜਾਣੋ ਜਿਉ ਤੋਂ ਵਿਵਹਾਰ ਗਏ ਜੱਕੋ ਤੋਂ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ।

ਹਰਜ ਸਰੇ ਮਨ ਗਾਏ ਨੇ ਹਰਜ ਸਰੇ ਮਨ ਗਾਏ ਨੇ ਜੋ ਸੰਗੀ ਹੈ ਤੇਰੋ ਅਸਰ ਵਿੱਚੋਂ ਜਾਤ ਹੈ।

काल ब्याल जो पड़ो डूने मुख पसारे नीत अजकाल फोन तो एक रस है।

ਹਰ ਸਤਿਗੁਰੂ ਗੁਰੂ ਰਾਮਦਾਸ ਆਮਤਾ ਪੁਰਵਰਾ ਗੁਰੂ ਰਾਮਦਾਸ ਆਮਤਾ ਪੁਰਵਰਾ ਜਹਾਂ ਮਾਨ ਅਕਲੀ ਮੇਂ ਸਿੱਧ ਕੋ ਸਭਾ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ।

ਸਲੋਕ ਮਹਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਵੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਬਣਾਣੇ ਵਿਸਮਾਦ।

سچے بادشاہ دھن گرو نانک دیو جی مہاراج پیارے گرودیو اپنے اس پوتر شبد کے دوارا جو وچار سانو بخش رہے ہیں سو گرہی سو داس اداسی جن گرمکھ آپ پچھانے مہاراج جی دیکھتے ہیں کوئی گرستی ہے کوئی اداسی ہے کوئی واحگرو کا بھگت اپنے آپ نو سمجھتا ہے داس ہے گرستی اپنے آپ نو اپنی جگہ ٹھیک سمجھتے ہیں اداسی اپنے آپ نو بڑا اچا سمجھتا ہے کہ میں سب کچھ تیاگ کے اداسی ہو گیا ہاں کوئی واحگرو کا داس اپنے آپ نو سوچتا ہے میں بہت بھجن بھگتی کرتا ہوں اس کا داس ہاں گرو بابا جی ان تین ورگوں جدو دیکھتے ہیں تو مہاراج جی یہ دیکھتے ہیں کہ چاہے کوئی اداسی ہے چاہے کوئی گرستی ہے گول سبنا دا ایک ہی ہے گول ایک ہی ہے نرائی اداسی بن دے نال کوئی مہان نہیں ہو گیا نرائی گرستی بن دے نال بھی کوئی مہان نہیں ہو گیا کہ اس نے بہت بڑا کام کر لیا کیونکہ اسی عام طور پہ یہ سنیا ہے کہ گرو بابا نانک دیو جی مہاراج نے گرست دھرم نو مہانتا دیتی ہے اتے گرست دے وچ رہندیاں ہی گرو بابا جی نے اکال پرکھ رب دی پراپتی کرن دا اپدیش دیتا ہے جس وچ اسی بڑے پرسن ہو جانے ہاں کہ اسی گرو بابے دے مارگ تے چلن والے گرستی ہاں پر اے نہیں کدے بانی چوں پڑھیا اے دھیان نال نہیں سمجھیا کہ گرست مارگ تے ٹھیک ہے مہاراج جی نے سانو اتم دسیا ہے گرستی نو او قبول کرتے ہیں لیکن جس طرح دا گرستی گرو نانک دیو جی دیکھنا چاہتے ہیں وہ گرستی کس طرح دا ہونا چاہیے ہے وہ اسی بانی دے وچوں نہیں زیادہ سمجھیا اتے اسی ایک اپنا ہی سدھانت جا بنا لیا ہے کہ چلو جتنا بھی ساتوں تھوڑا بہت پاٹ بھجن سیوا آد ہوئی انی بہت ہے کیونکہ اسی کرستی ہیں اسی اپنے آپ نو آپ ہی تسلی دے لینے کہ اسی کرستی جو ہوئے بال بچے پالنے ہن آہا ہا ساڈیاں اوبلیگیشنز ہن تے ساڈا تھوڑا بھی کیتا بہت پروان ہے اسی جتنا بھی کر لیا بہت ہے کیونکہ اسی گرستی جو ہوئے ہوں اسی کو تیاگی تھوڑا ہاں جڑا سارا دن بھجن کریے تپسیا کریے تپسیا کرنی سادھواں دا کام ہے اداسیاں دا کام ہے گرستیاں دا تھوڑا ہے گرستی تو سارا دن کام کرتے ہیں وہی بڑی بڑی تپسیا ہے
ਅਸੀਂ ਜਾਣੀ ਆਪਣੇ ਆਪ ਨੂੰ ਆਪ ਹੀ ਜਿੱਦਾਂ ਕੋਈ ਐਗਜ਼ੈਂਪਸ਼ਨ ਦੇ ਲਈ ਹੁੰਦੀ ਹੈ, ਐਗਜ਼ੈਂਪਟ ਕਰ ਲਿਆ ਹੁੰਦਾ ਹੈ ਕਿ ਅਸੀਂ ਗ੍ਰਿਸਤੀ ਹਾਂ ਤੇ ਸਾਨੂੰ ਜਿਤਨਾ ਕੁ ਵੀ ਅਸੀਂ ਕਰਦੇ ਹਾਂ ਉਹ ਗੁਰੂ ਬਾਬੇ ਨੂੰ ਮਨਜ਼ੂਰ ਹੈ। ਤੇ ਫਿਰ ਅਸੀਂ ਆਪਣੀ ਤਸੱਲੀ ਲਈ ਲਾਈਨਾਂ ਨੂੰ ਕਦੇ ਨਹੀਂ ਦੇਖਦੇ ਕਿਸ ਕੰਟੈਕਸਟ ਚ ਲਿਖੀਆਂ ਗਈਆਂ ਹਨ। ਆਪਣੀ ਤਸੱਲੀ ਦੇਣ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਲਾਈਨਾਂ ਪੜ੍ਹ ਕੇ ਆਪਣੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਹਾਂ ਕਿ ਹੱਸਦਿਆਂ ਪਹਿਨਦਿਆਂ ਖਿਲਦਿਆਂ ਖਾਵਦਿਆਂ ਵਿੱਚ ਹੀ ਹੋਵੇ ਮੁਕਤ। ਇਹ ਮਹਾਰਾਜ ਨੇ ਆਖਿਆ, ਕਿਸ ਕੰਟੈਕਸਟ ਚ ਆਖਿਆ, ਕਿਸ ਰੈਫਰੈਂਸ ਚ ਆਖਿਆ, ਇਹ ਨਹੀਂ ਅਸੀਂ ਸਮਝਦੇ। ਤੋ ਅੱਜ ਇਸ ਕਰਕੇ ਇਹ ਜੋ ਭੁਲੇਖਾ ਹੈ ਗ੍ਰਿਸਤੀਆਂ ਨੂੰ, ਕਿਉਂਕਿ ਇੱਥੇ ਸਾਰੇ ਗ੍ਰਿਸਤੀ ਬੈਠੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਿਸਤੀਆਂ ਨੂੰ ਕੀ ਉਪਦੇਸ਼ ਦਿੰਦੇ ਹਨ ਅਤੇ ਕਿਸ ਤਰ੍ਹਾਂ ਦਾ ਗ੍ਰਿਸਤ ਉਹਨਾਂ ਦਾ ਦੇਖਣਾ ਚਾਹੁੰਦੇ ਹਨ ਅਤੇ ਗ੍ਰਿਸਤੀ ਦੇ ਵਾਸਤੇ ਨਿਸ਼ਾਨਾ ਕੀ ਹੈ। ਜੇ ਉਸ ਨਿਸ਼ਾਨੇ ਤੇ ਨਹੀਂ ਉਹ ਪਹੁੰਚਦਾ ਤੇ ਉਸ ਦਾ ਗ੍ਰਿਸਤੀ ਹੋਣਾ ਵੀ ਕਿਸੇ ਕੰਮ ਨਹੀਂ, ਉਸਦਾ ਕੋਈ ਮਤਲਬ ਨਹੀਂ। ਤੇ ਜੇ ਉਦਾਸੀ ਹੋ ਕੇ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਉਸਦਾ ਉਦਾਸੀ ਹੋਣ ਦਾ ਵੀ ਕੋਈ ਅਰਥ ਨਹੀਂ ਹੈ। ਅਰਥ ਇੱਕੋ ਹੀ ਗੱਲ ਦੇ ਵਿੱਚ ਹੈ ਕਿ ਉਸ ਮੰਜ਼ਿਲ ਤੱਕ ਪਹੁੰਚਿਆ ਜਾਏ, ਉਸ ਗੋਲ ਨੂੰ ਪ੍ਰਾਪਤ ਕੀਤਾ ਜਾਏ, ਚਾਹੇ ਤੁਸੀਂ ਗ੍ਰਿਸਤੀ ਹੋ ਕੇ ਪ੍ਰਾਪਤ ਕਰੋ, ਚਾਹੇ ਤੁਸੀਂ ਉਦਾਸੀ ਹੋ ਕੇ ਪ੍ਰਾਪਤ ਕਰੋ। ਇਸ ਸ਼ਬਦ ਚ ਗੁਰੂ ਬਾਬਾ ਜੀ ਨੇ ਉਦਾਸੀ ਨੂੰ ਵੀ ਰਿਜੈਕਟ ਨਹੀਂ ਕੀਤਾ, ਨਾ ਗ੍ਰਿਸਤੀ ਨੂੰ ਰਿਜੈਕਟ ਕੀਤਾ। ਬਾਬਾ ਜੀ ਨੇ ਇਹ ਆਖਿਆ ਹੈ ਕਿ ਸੋ ਗ੍ਰਹੀ ਸੋ ਦਾਸ ਉਦਾਸੀ, ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਕੇਵਲ ਉਹੀ ਗ੍ਰਿਸਤੀ ਸਹੀ ਗ੍ਰਿਸਤੀ ਹੈ, ਉਹੀ ਉਦਾਸੀ ਸਹੀ ਉਦਾਸੀ ਹੈ ਜਿਨ ਗੁਰਮੁਖ ਆਪ ਪਛਾਣਿਆ, ਜਿਸਨੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੀ ਆਗਿਆ ਦੇ ਨਾਲ, ਸੇਵਾ ਦੇ ਨਾਲ ਆਪਣੇ ਆਪ ਨੂੰ ਪਛਾਣਿਆ ਹੈ, ਆਪਣੇ ਆਪ ਨੂੰ ਪਛਾਣਨਾ ਹੈ, ਸੈਲਫ ਰਿਅਲਾਈਜੇਸ਼ਨ ਜਿਸਨੂੰ ਆਖਦੇ ਹਨ, ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਇਹ ਮੇਰੀ ਘਾੜਤ ਘੜਨ ਵਾਲਾ ਕੌਣ ਹੈ, ਕਿਸਨੇ ਮੈਨੂੰ ਬਣਾਇਆ ਹੈ, ਮੇਰੇ ਬਣਾਉਣ ਵਾਲੇ ਦੇ ਨਾਲ ਮੇਰਾ ਰਿਸ਼ਤਾ ਸੰਬੰਧ ਕੀ ਹੈ। ਉਹ ਤੇ ਮੈਂ ਅਲੱਗ ਅਲੱਗ ਹਾਂ ਜਾਂ ਇੱਕ ਹਾਂ। ਮਨੁੱਖਾ ਜਨਮ ਦੇ ਵਿੱਚ ਇੱਕ ਹੀ ਮਨੋਰਥ ਹੈ, ਟੂ ਫਾਈਂਡ ਆਊਟ ਹੂ ਯੂ ਆਰ, ਵਟ ਯੂ ਆਰ, ਕਿੱਥੋਂ ਆਏ ਹੋ, ਕੌਣ ਹੋ ਤੁਸੀਂ, ਕਿਸ ਦੇ ਨਾਲ ਤੁਹਾਡਾ ਸੰਬੰਧ ਹੈ, ਉਸ ਸੱਚ ਨੂੰ ਲੱਭਣਾ ਹੈ। ਕਿਉਂਕਿ ਮਹਾਰਾਜ ਜੀ ਬਾਣੀ ਦੇ ਵਿੱਚ ਆਖਦੇ ਹਨ, ਜੋ ਇਹ ਜਾਣੋ ਸੋ ਇਹ ਨਾਹੇ, ਜੋ ਕੁਛ ਵੀ ਤੁਸੀਂ ਸਮਝਦੇ ਹੋ ਹੁਣ ਤੱਕ ਜਾਂ ਜਾਣਦੇ ਹੋ ਲਾਈਫ ਬਾਰੇ, ਆਪਣੇ ਰਿਸ਼ਤਿਆਂ ਬਾਰੇ, ਆਪਣੇ ਆਪ ਬਾਰੇ, ਮਹਾਰਾਜ ਕਹਿੰਦੇ ਉਹ ਸੱਚ ਨਹੀਂ ਹੈ। ਅਗਰ ਇੱਕ ਇਨਸਾਨ ਫਾਰ ਐਗਜ਼ਾਮਪਲ ਡਾਕਟਰ ਹੈ ਅਤੇ ਉਸਨੂੰ ਪੁੱਛਿਆ ਜਾਏ ਕਿ ਤੂੰ ਕੌਣ ਹੈ, ਤਾਂ ਉਹ ਦੱਸਣ ਜੀ ਮੈਂ ਡਾਕਟਰ ਹਾਂ, ਤਾਂ ਉਹ ਤੇ ਸਿਰਫ ਉਹਨਾਂ ਦੇ ਇੱਕ ਸਰਵਾਈਵਲ ਦਾ ਸਾਧਨ ਹੈ, ਉਹਨਾਂ ਦਾ ਪੇਸ਼ਾ ਹੈ, ਉਹਨਾਂ ਦਾ ਧੰਦਾ ਹੈ, ਪਰ ਉਹ ਡਾਕਟਰ ਨਹੀਂ ਹਨ, ਉਹ ਕੁਝ ਹੋਰ ਵਸਤੂ ਹਨ। ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਆਪਣੇ ਪ੍ਰੋਫੈਸ਼ਨ ਦੇ ਨਾਲ, ਪਰ ਪ੍ਰੋਫੈਸ਼ਨ ਅਲੱਗ ਚੀਜ਼ ਹੈ। ਇਸ ਤਰ੍ਹਾਂ ਕੋਈ ਆਖਦਾ ਜੀ ਮੈਂ ਆਹ ਹਾਂ, ਕੋਈ ਆਖਦਾ ਮੈਂ ਆਹ ਹਾਂ, ਕੋਈ ਆਖਦਾ ਮੈਂ ਆਹ ਹਾਂ। ਗੁਰੂ ਬਾਬਾ ਜੀ ਆਖਦੇ ਹਨ, ਇਹ ਜੋ ਤੁਸੀਂ ਸਮਝਦੇ ਹੋ ਤੁਸੀਂ ਇਹ ਨਹੀਂ ਹੋ, ਤੁਸੀਂ ਕੋਈ ਹੋਰ ਵਸਤੂ ਹੋ। ਸੋ ਅੱਜ ਦਾ ਕੀਰਤਨ ਇਹ ਹੈ
ਕਿ ਮਹਾਰਾਜ ਜੀ ਆਖਦੇ ਹਨ ਇਹ ਗ੍ਰਿਸਤੀ ਹੋ, ਗ੍ਰਿਸਤ ਦੇ ਵਿੱਚ ਪੈ ਕੇ ਤੁਸੀਂ ਇਹ ਭੁੱਲ ਗਏ ਹੋ ਕਿ ਤੁਹਾਡੇ ਜੀਵਨ ਦਾ ਨਿਸ਼ਾਨਾ, ਤੁਹਾਡੇ ਜੀਵਨ ਦਾ ਮਨੋਰਥ ਇਤਨੇ ਕੁ ਸਮੇਂ ਦੇ ਵਿੱਚ ਵੀ ਉਹੀ ਹੈ ਜੋ ਉਸ ਸੰਨਿਆਸੀ ਉਦਾਸੀ ਦਾ ਹੈ, ਉਹ ਹੈ ਆਪਣੇ ਆਪੇ ਦੀ ਖੋਜ, ਆਪਣੇ ਆਪ ਨੂੰ ਲੱਭਣਾ, ਆਪਣੇ ਆਪ ਨੂੰ ਪਛਾਣਨਾ। ਕਹਿੰਦੇ ਹਨ ਸਾਡੀਆਂ ਨਜ਼ਰਾਂ ਚ ਕੇਵਲ ਉਹੀ ਹੋਈ ਗ੍ਰਿਸਤੀ ਕਬੂਲ ਹੈ, ਉਹੀ ਹੋਈ ਸੰਨਿਆਸੀ ਉਦਾਸੀ ਕਬੂਲ ਹੈ ਜਿਸਨੇ ਆਪਣੇ ਆਪ ਨੂੰ ਪਛਾਣਿਆ ਹੈ। ਨਹੀਂ ਤੇ ਨਿਰੇ ਗ੍ਰਿਸਤੀ ਬਣ ਕੇ ਤੁਸੀਂ ਕੋਈ ਬਹੁਤ ਵੱਡਾ ਕਰਮ ਨਹੀਂ ਕੀਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਸੰਨ ਹੋ ਜਾਣਗੇ ਕਿ ਤੁਸੀਂ ਗ੍ਰਿਸਤੀ ਹੋ। ਕੰਮ ਤੁਹਾਨੂੰ ਪੂਰਾ ਕਰਨਾ ਪੈਣਾ ਹੈ, ਮਿਹਨਤ ਤਪੱਸਿਆ ਤੁਹਾਨੂੰ ਵੀ ਉਤਨੀ ਕਰਨੀ ਪੈਣੀ ਹੈ ਜਿਤਨੀ ਦੇ ਨਾਲ ਕਿ ਤੁਸੀਂ ਉਸ ਗੋਲ ਤੱਕ ਪਹੁੰਚ ਜਾਓ, ਆਪਣੇ ਆਪੇ ਨੂੰ ਪਹਿਚਾਣ ਲਓ। ਜੇ ਨਹੀਂ ਪਹਿਚਾਣਿਆ ਤੇ ਇਹ ਦੁਨੀਆਦਾਰੀ ਦੇ ਹੀ ਜੋ ਮਸਲੇ ਹਨ ਇਹਨਾਂ ਨੂੰ ਨਜਿੱਠਣ ਚ ਲੱਗੇ ਰਹਿ ਗਏ ਹੋ ਤੇ ਤੁਸੀਂ ਵੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਗਏ ਹੋ, ਤੁਸੀਂ ਸਹੀ ਗ੍ਰਿਸਤੀ ਨਹੀਂ ਹੋ। ਤੋ ਜੇ ਮਹਾਰਾਜ ਜੀ ਨੇ ਗ੍ਰਿਸਤ ਨੂੰ ਮਹਾਨਤਾ ਦਿੱਤੀ ਹੈ ਤੇ ਉਸ ਦੇ ਉੱਤੇ ਕੋਈ ਉਹਨਾਂ ਨੇ ਖਾਸੀਅਤਾਂ ਵੀ ਲਗਾਈਆਂ ਹਨ ਕਿ ਜੋ ਗ੍ਰਿਸਤੀ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਸ ਦਾ ਗੋਲ ਕੀ ਹੈ ਔਰ ਗ੍ਰਿਸਤੀ ਨੇ ਉਸ ਗੋਲ ਨੂੰ ਅਚੀਵ ਕਿਵੇਂ ਕਰਨਾ ਹੈ। ਔਰ ਬਾਣੀ ਚ ਉਹਨਾਂ ਨੇ ਇਹ ਦੱਸਿਆ ਹੈ ਕਿ ਗ੍ਰਿਸਤੀ ਉਸ ਗੋਲ ਨੂੰ ਅਚੀਵ ਕਰਨ ਦੀ ਬਜਾਏ ਇਹ ਖੋਹ ਕਿੱਥੇ ਜਾਂਦਾ ਹੈ, ਗੁਆਚ ਕਿੱਥੇ ਜਾਂਦਾ ਹੈ, ਭਟਕ ਕਿੱਥੇ ਜਾਂਦਾ ਹੈ, ਇਸ ਦਾ ਉਹ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਨ। ਅਸੀਂ ਸੁਣਾਂਗੇ ਪਿਆਰ ਨਾਲ, ਆਓ ਇੱਕ ਦਫਾ ਇਸ ਲਾਈਨ ਨੂੰ ਗਾਓ, ਸੁਣੋ ਪ੍ਰੇਮ ਨਾਲ। ਮਹਾਰਾਜ ਜੀ ਆਖਦੇ ਹਨ

ਦ੍ਰਿਸ਼ਟੀ ਦਾ ਵੀ ਮੁੱਖ ਕਰਮ, ਮੁੱਖ ਫਰਜ਼, ਮੁੱਖ ਧਰਮ, ਮੁੱਖ ਉਸਦਾ ਜੋ ਫੋਕਸ ਹੈ ਆਪਣੀ ਜ਼ਿੰਦਗੀ ਦੇ ਉੱਤੇ, ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ। ਸੋ ਅੱਜ ਇਹ ਸ਼ਬਦ ਆਪਣੇ ਅੰਦਰ ਵਸਾ ਕੇ ਜਾਓ ਕਿ ਹਰੇਕ ਗ੍ਰਿਸ਼ਤੀ ਦੇ ਜੀਵਨ ਦਾ ਨਿਸ਼ਾਨਾ ਇਹ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਨਿਸ਼ਾਨਾ ਇੱਕ ਹੈ ਕਿ ਉਸਨੇ ਆਪਣੇ ਆਪੇ ਦੀ ਖੋਜ ਕਰਨੀ ਹੈ। ਇਸ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ ਕਿ ਮੈਂ ਕੌਣ, ਜੇ ਕੋਈ ਸਮਝਦਾ ਮੈਂ ਮੇਲ ਹਾਂ ਜਾਂ ਮੈਂ ਫੀਮੇਲ ਹਾਂ। ਮਹਾਰਾਜ ਜੀ ਆਖਦੇ ਹਨ ਕਿ ਜੋ ਇਹ ਜਾਣੋ ਸੋ ਇਹ ਨਾ ਹੈ, ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਆ ਹੋ ਉਹ ਨਹੀਂ ਹੋ, ਕੁਛ ਹੋਰ ਵਸਤੂ ਹੋ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸਾਜਿਆ ਹੋਇਆ ਹੈ, ਆਪੇ ਪੁਰਖ ਆਪੇ ਹੀ ਨਾਰੀ, ਰੱਬ ਆਪ ਹੀ ਪੁਰਖ ਹੈ, ਆਪ ਹੀ ਨਾਰੀ, ਕੋਈ ਅਲੱਗ ਅਲੱਗ ਨਹੀਂ ਹੈ। ਤੋ ਕਹਿੰਦੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਆਪਣੇ ਆਪੇ ਦੇ ਮੁਤਲਕ, ਉਸਦਾ ਵੀ ਤੁਹਾਨੂੰ ਸਹੀ ਪਤਾ ਨਹੀਂ ਕਿ ਤੁਸੀਂ ਕੌਣ ਹੋ, ਉਹ ਤੁਸੀਂ ਖੋਜਣਾ ਹੈ। ਇਹ ਖੋਜ ਦਾ ਮਾਰਗ ਹੈ, ਇਹ ਢੂੰਡਣਾ ਹੈ, ਇਹ ਲੱਭਣਾ ਹੈ, ਆਪਣੇ ਆਪ ਨੂੰ ਬੁੱਝਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਕਰਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਠ ਕਰਦੇ ਹਾਂ ਤੇ ਇੱਕ ਹੀ ਗੱਲ ਨੂੰ ਕਿਤੇ ਉਹ ਬੁੱਝਣਾ ਕਹਿੰਦੇ ਹਨ ਕਿ ਵੀ ਤੁਸੀਂ ਆਪਣੇ ਆਪ ਨੂੰ ਬੁੱਝਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਲੱਭਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਪਛਾਣਨਾ ਹੈ। ਤੋ ਆਓ ਇੱਕ ਗੱਲ ਅੱਜ ਸਪਸ਼ਟ ਕਰਕੇ ਆਪਣੇ ਹਿਰਦੇ ਚ ਵਸਾਈਏ, ਇਸ ਉਪਦੇਸ਼ ਨੂੰ ਲੈ ਕੇ ਜਾਈਏ ਕਿ ਅਸੀਂ ਅਗਰ ਗ੍ਰਿਸ਼ਤੀ ਹਾਂ ਤਾਂ ਸਾਡਾ ਮੁੱਖ ਜੋ ਟਾਰਗੇਟ ਹੈ, ਮੁੱਖ ਗੋਲ ਜੋ ਸਾਡਾ ਹੈ, ਉਹ ਹੈ ਕਿ ਅਸੀਂ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪੇ ਦੀ ਖੋਜ ਕਰਨੀ ਹੈ।

0: सो गिरही सो दास उदासी जिन गुरमुख आप पछाणे। आओ थोड़ा अपनी असलियत वाल नजर मारिए। मैं एक सवाल उठाना हां, असी सारे जितने इत्थे ग्रिस्ती बैठे हां, कि साड़ी जिंदगी दी टॉप मोस्ट प्रायोरिटी ए है कि असी अपने आपे दी खोज करनी है? इसका अपने अंदरों उत्तर लभो, अपने अंदर रिफ्लैक्ट करो, अपने अंदर ध्यान नाल इस गल का जवाब लभो कि तुसी जिंदगी दे विच, असी जिंदगी दे विच कि यही मुख काम जो है उसनू अपने मुख रखिया होया है अपने आप नू पहचानन दा, जां ए कोई इशू ही नहीं है साड़ी लाइफ का, जां ए कोई साड़े वास्ते खास कोई समस्या नहीं है, जां ए कोई साड़े वास्ते बहुत अहम चीज नहीं है, इंपॉर्टेंट चीज नहीं है। अपने अपने अंदरों जवाब लभण की सात संगत कोशिश करो। गुरु बाबा जी की हजूरी दे विच असीं बैठे हैं ईमानदारी दे नाल कि असीं अपने आप की खोज करन दे वास्ते भी कोई टाइम निकालदे हां या नहीं निकालदे, जां कोई साडा ध्यान है इस पासे या नहीं, साडी सोच है इस पासे या नहीं, कि असीं अपने आपे की खोज करन दे विच लगे हुए हैं जां दिनों दिन अपने आपे नूं गवाई ही जा रहे हैं, खोई ही जा रहे हैं। गुरु बाबा जी ने स्पष्ट आख दिता है कि सो गिरही ओही ग्रिस्ती असल ग्रिस्ती है, ओही सन्यासी असल उदासी है जिसकी जिंदगी का आदेश एक ही है कि उसने अपने आप नू लभना है कि मैं कौन हूं, मेरी असलियत की है, अपने मूल नू पछानना है। महाराज जी ने साडे ते सवाल भी किया है, कहते हम सुनो रे तू कौन कहां ते आयो, कहते भी तू कौन है ਕਿੱਥੋਂ ਆਇਆ ਹੈ, ਤੈਨੂੰ ਇਸ ਚੀਜ਼ ਦੀ ਖਬਰ ਹੈ? ਬਸ ਜਿਸ ਦਿਨ ਤੂੰ ਇਹ ਲੱਭ ਲਏਗਾ ਕਿ ਤੂੰ ਕੌਣ ਹੈ, ਜਿਸ ਦਿਨ ਤੂੰ ਇਹ ਪਹਿਚਾਣ ਜਾਏਗਾ ਕਿ ਤੂੰ ਕੌਣ ਹੈ, ਉਸ ਦਿਨ ਕਹਿੰਦੇ ਹਨ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ। ਆਪਣੇ ਆਪੇ ਨੂੰ ਪਛਾਣਨਾ ਹੀ ਨਾਮ ਦੀ ਪ੍ਰਾਪਤੀ ਹੈ। ਕੋਈ ਪੁੱਛੇ ਨਾਮ ਦੀ ਪ੍ਰਾਪਤੀ ਕੀ ਚੀਜ਼ ਹੈ, ਨਾਮ ਕੀ ਹੈ? ਆਪਣੇ ਆਪੇ ਨੂੰ ਪਹਿਚਾਨਣਾ ਹੀ ਨਾਮ ਦੀ ਪ੍ਰਾਪਤੀ ਹੈ। ਔਰ ਆਪਣੇ ਆਪੇ ਨੂੰ ਪਹਿਚਾਨਣ ਤੋਂ ਬਾਅਦ ਕਿ ਮੈਂ ਆ ਹਾਂ, ਫਿਰ ਮੈਂ ਆਪਣੇ ਆਪ ਨੂੰ ਅਸਲ ਤੌਰ ਤੇ ਪਿਆਰ ਕਰਾਂਗਾ ਕਿ ਮੈਂ ਆ ਹਾਂ। ਜਦੋਂ ਕਿਸੇ ਨੂੰ ਇਹ ਪਤਾ ਚੱਲ ਜਾਏਗਾ ਨਾ ਕਿ ਮੈਂ ਕੌਣ ਹਾਂ, ਉਸ ਦਿਨ ਉਸਨੂੰ ਆਪਣੀ ਅਸਲੀ ਹਸਤੀ ਦਾ ਪਤਾ ਲੱਗੇਗਾ ਕਿ ਉਹ ਕਿਤਨੀ ਮਹਾਨ ਹੈ, ਉਹ ਪਿਆਰ ਕਰਨ ਦੇ ਯੋਗ ਹੈ। ਔਰ ਫਿਰ ਉਸਨੂੰ ਇਹ ਵੀ ਨਜ਼ਰ ਆਏਗਾ ਕਿ ਇਹ ਜੋ ਦੂਸਰੇ ਹਨ ਇਹ ਕੌਣ ਹਨ, ਮੇਰੇ ਤੇ ਇਹਨਾਂ ਚ ਅੰਤਰ ਕੀ ਹੈ। ਉੱਥੇ ਜਾ ਕੇ ਡੁਐਲਿਟੀ, ਦੁਐਸ਼, ਮੇਰ ਤੇ ਸਭ ਖਤਮ ਹੋਏਗੀ ਜਦੋਂ ਆਪਣੇ ਆਪੇ ਦੀ ਪਹਿਚਾਣ ਹੋ ਜਾਏਗੀ। ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ। ਸੋ ਗ੍ਰਿਸਤੀਆਂ ਨੂੰ ਇਸ ਭੁਲੇਖੇ ਚ, ਇਸ ਟਪਲੇ ਚ, ਇਸ ਗਲਤ ਫਹਿਮੀ ਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਇਹਨਾਂ ਦੁਨਿਆਵੀ ਰੁਝੇਵਿਆਂ ਦੇ ਵਿੱਚ ਇਤਨੇ ਰੁੱਝ ਜਾਈਏ ਅਤੇ ਇਤਨੇ ਸੁਸਤ ਹੋ ਜਾਈਏ, ਇਤਨੇ ਆਰਾਮਦੇਹ ਹੋ ਜਾਈਏ, ਇਤਨੇ ਲੇਜ਼ੀ ਹੋ ਜਾਈਏ ਕਿ ਇੱਕ ਸੰਨਿਆਸੀ ਸਾਧੂ ਵਰਗਾ ਜੀਵਨ ਗ੍ਰਿਸਤੀ ਦਾ ਵੀ ਹੋਣਾ ਚਾਹੀਦਾ ਹੈ। ਉਹ ਨਾ ਹੋ ਆਪ ਨੂੰ ਨਹੀਂ ਬੁੱਝਿਆ, ਕੋਈ ਵੀ ਬਖਸ਼ਿਆ ਨਹੀਂ ਜਾਏਗਾ, ਚਾਹੇ ਉਹ ਗ੍ਰਿਸਤੀ ਹੈ, ਚਾਹੇ ਕੋਈ ਕਾਜ਼ੀ ਹੈ, ਚਾਹੇ ਕੋਈ ਮੁੱਲਾ ਹੈ, ਚਾਹੇ ਕੋਈ ਜੰਗਮ ਹੈ, ਜੋਗੀ ਹੈ, ਭਗਵੇਂ ਭੇਖ ਵਾਲਾ ਹੈ, ਕੋਈ ਵੀ ਚਾਹੇ ਹੈ, ਜਿਤਨੀ ਦੇਰ ਤੱਕ ਆਪਣੇ ਆਪ ਦੀ ਪਹਿਚਾਣ ਨਹੀਂ ਕਰ ਲੈਂਦਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ, ਕਹਿੰਦੇ ਉਹ ਬਖਸ਼ਿਆ ਨਹੀਂ ਜਾਏਗਾ। ਕਹਿੰਦੇ ਹਨ ਕਾਜ਼ੀ ਮੁੱਲਾ ਹੋਵੇ ਸ਼ੇਖ, ਕੋਈ ਕਾਜ਼ੀ ਹੋਵੇ ਚਾਹੇ ਕੋਈ ਮੁੱਲਾ ਹੋਵੇ, ਸਾਡੇ ਵੱਲ ਲਗਾ ਲਓ ਕੋਈ ਭਾਈ ਹੋਵੇ, ਗ੍ਰੰਥੀ ਹੋਵੇ, ਕੀਰਤਨੀਆਂ ਹੋਵੇ, کوئی شیخ ہوئے
1: جوگی جنگ میں پگوے پیک
0: کوئی جوگی ہوئے کوئی جین مت دا ہوئے کوئی پگوے پیک والا ہوئے کہندے ہن
1: کو گرہی کرما کی سند
0: چاہے کوئی گرستی ہوئے گرہی ہوئے جڑا سارے کرم کرم تے نبھاندا ہوئے کدے پاٹھ کرا لیا کدے لنگر کرا لیا کدے تیرتھاں تے جائے درشن دیدارے کر آئے اتے باقی دنیاوی ذمہ واریاں بھی ساریاں نبھاندا ہوئے لوکاچاری بھی پوری کردا ہوئے کو گرہی کرما کی سند سارے کرما نوں پوری طرح ملاندا ہوئے کردا ہوئے پر کہندے ہن

ਇਸ ਲਾਈਨ ਚ ਇਹ ਕਿਹਾ ਹੈ, ਬਿਨਾਂ ਆਪਣੇ ਆਪ ਨੂੰ ਬੁੱਝਣ ਤੋਂ ਸਾਰੇ ਹੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਹਿੰਦੇ ਕਤਾਰ ਦੇ ਵਿੱਚ ਬੰਨ ਕੇ ਖੜੇ ਕੀਤੇ ਜਾਣਗੇ ਗੁਨਾਹਗਾਰਾਂ ਦੀ ਤਰ੍ਹਾਂ। ਕਿਸੇ ਨੂੰ ਵੀ ਕੋਈ ਮੁਆਫੀ ਨਹੀਂ ਹੈ, ਕਿਸੇ ਨੂੰ ਵੀ ਕੋਈ ਮੁਆਫੀ ਨਹੀਂ। ਸੋ ਕ੍ਰਿਸ਼ਤੀਆਂ ਵਾਸਤੇ ਇਹ ਪਰਮ ਭੁਲੇਖਾ ਦੂਰ ਕਰਨ ਵਾਸਤੇ ਦਾਸ ਨੇ ਅੱਜ ਦਾ ਇਹ ਕੀਰਤਨ ਚੁਣਿਆ ਹੈ, ਕਿਉਂਕਿ ਕ੍ਰਿਸ਼ਤੀਆਂ ਦੀ ਜੋ ਦਸ਼ਾ ਅੱਜ ਸਾਰੇ ਸੰਸਾਰ ਚ, ਖਾਸ ਕਰਕੇ ਅਸੀਂ ਤਾਂ ਆਪਣੀ ਹੀ ਗੱਲ ਕਰਨੀ ਹੈ ਨਾ, ਜੋ ਨਜ਼ਰ ਆਉਂਦੀ ਹੈ ਉਹ ਇਹ ਨਹੀਂ ਨਜ਼ਰ ਆਉਂਦੀ ਕਿ ਗ੍ਰਿਸ਼ਤੀਆਂ ਦਾ ਜੀਵਨ ਫੋਕਸਡ ਇਸ ਗੱਲ ਦੇ ਉੱਤੇ ਹੈ ਕਿ ਉਹਨਾਂ ਨੇ ਸਪਿਰਚੁਅਲੀ ਇਵਾਲਵ ਹੋਣਾ ਹੈ, ਇਨਲਾਈਟਨਡ ਹੋਣਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਆਪਣੇ ਆਪੇ ਨੂੰ ਬੁੱਝਣਾ ਹੈ। ਇਹ ਸਾਡਾ ਮੇਨ ਫੋਕਸ ਨਹੀਂ ਹੈ ਲਾਈਫ ਦਾ, ਤੇ ਨਾ ਹੀ ਅਸੀਂ ਅਗਾਂਹ ਬੱਚਿਆਂ ਨੂੰ ਪਾਸ ਆਨ ਕਰਦੇ ਹਾਂ। ਜੇ ਇਹ ਸਾਡਾ ਆਪਣਾ ਜੀਵਨ ਦਾ ਮੁੱਖ ਕਰਮ ਨਹੀਂ ਹੈ ਤਾਂ ਫਿਰ ਬੱਚਿਆਂ ਦਾ ਕਿਵੇਂ ਬਣੇਗਾ, ਉਹਨਾਂ ਦਾ ਵੀ ਨਹੀਂ ਬਣ ਸਕਦਾ। ਫਿਰ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਬੱਚੇ ਦੂਰ ਚਲ ਗਏ ਹਨ, ਬੱਚੇ ਦੂਰ ਜਾ ਰਹੇ ਹਨ, ਅਸੀਂ ਖੁਦ ਹੀ ਦੂਰ ਚਲੇ ਗਏ ਹਾਂ। ਸਾਨੂੰ ਖੁਦ ਹੀ ਨਹੀਂ ਪਤਾ ਕਿ ਗ੍ਰਿਸ਼ਤੀ ਹੋ ਕੇ ਗ੍ਰਿਸ਼ਤੀ ਦਾ ਜਿਹੜਾ ਮੁੱਖ ਨਿਸ਼ਾਨਾ ਜੀਵਨ ਦਾ ਉਹ ਕੀ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਦੇਖ ਕੇ ਸਮਝ ਕੇ ਕਿ ਗ੍ਰਿਸ਼ਤੀ ਕਿੱਥੇ ਭੁੱਲ ਜਾਂਦੇ ਹਨ, ਗ੍ਰਿਸ਼ਤੀ ਕਿੱਥੇ ਭਟਕ ਜਾਂਦਾ ਹੈ, ਗ੍ਰਿਸ਼ਤੀ ਕਿੱਥੇ ਖੋ ਜਾਂਦਾ ਹੈ, ਉਸ ਦਾ ਬਾਣੀ ਚ ਜ਼ਿਕਰ ਕੀਤਾ ਹੈ। ਸਾਨੂੰ ਸੁਣਨਾ ਚਾਹੀਦਾ ਹੈ ਔਰ ਸੁਣਨਾ ਸਾਡੇ ਲਈ ਬਹੁਤ ਲਾਜ਼ਮੀ ਹੈ ਤਾਂ ਕਿ ਅਸੀਂ ਸੁਣਨ ਤੋਂ ਬਾਅਦ ਦੇਖ ਸਕੀਏ ਕਿਤੇ ਇਹੀ ਹਾਲਤ ਤੇ ਨਹੀਂ ਸਾਡੀ। ਫਿਰ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਗੁਰੂ ਨਾਨਕ ਦੇ ਹੀ ਗ੍ਰਿਸ਼ਤੀ ਹਾਂ ਜਾਂ ਅਸੀਂ ਕੁਛ ਹੋ ਰਹੇ ਹਾਂ। ਗੁਰੂ ਮਹਾਰਾਜ ਨੇ ਕੈਟਾਗਰਾਈਜ਼ ਕੀਤਾ ਹੈ ਬਾਣੀ ਦੇ ਵਿੱਚ ਕਿ ਗ੍ਰਿਸ਼ਤੀ ਜੋ ਹੈ ਨੰਬਰ ਇੱਕ ਉਹ ਇੰਦਰੀਆਂ ਦੇ ਰਸਾਂ ਦੇ ਵਿੱਚ ਖੋ ਜਾਂਦਾ। ਸਾਰੀ ਜ਼ਿੰਦਗੀ ਉਹ ਆਪਣੀਆਂ ਇਹਨਾਂ ਸੈਂਸੁਅਲ ਪਲੈਜਰਸ ਦੇ ਹੀ ਐਂਟਰਟੇਨ ਕਰਨ ਦੇ ਵਿੱਚ ਗੁਆ ਦਿੰਦਾ ਹੈ। ਸਰੀਰਕ ਸੁੱਖਾਂ ਨੂੰ ਹੀ ਭਾਲਦਾ ਰਹਿੰਦਾ ਹੈ, ਸਰੀਰਕ ਸੁੱਖਾਂ ਨੂੰ ਹੀ ਵਧਾਉਂਦਾ ਰਹਿੰਦਾ ਹੈ ਅਤੇ ਸਰੀਰਕ ਸੁੱਖਾਂ ਤੇ ਹੀ ਉਸਦੀ ਜ਼ਿੰਦਗੀ ਸੀਮਤ ਰਹਿ ਜਾਂਦੀ ਹੈ। ਇੱਕ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ। ਦੂਸਰੀ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ ਕਿ ਉਸ ਦੇ ਜੀਵਨ ਚ ਸਿਰਫ ਧੰਦਾ ਹੀ ਧੰਦਾ, ਧੰਦਾ ਹੀ ਧੰਦਾ, ਧੰਦਾ ਹੀ ਧੰਦਾ ਰਹਿ ਜਾਂਦਾ ਹੈ, ਹੋਰ ਉਸ ਦੇ ਜੀਵਨ ਦੇ ਵਿੱਚ ਕੋਈ ਪ੍ਰਾਇਓਰਿਟੀ ਨਹੀਂ, ਕੋਈ ਪ੍ਰਾਇਓਰਿਟੀ ਨਹੀਂ। ਧੰਦੇ ਤੋਂ ਇਲਾਵਾ ਉਹਦਾ ਕੋਈ ਜ਼ਿੰਦਗੀ ਦਾ ਹੋਰ ਖਾਸ ਨਿਸ਼ਾਨਾ ਨਹੀਂ, ਆਪਣੇ ਲਈ ਵੀ ਔਰ ਆਪਣੇ ਬੱਚਿਆਂ ਲਈ ਵੀ। ਗ੍ਰਿਸ਼ਤੀ ਦੋ ਚੀਜ਼ਾਂ ਦੇ ਵਿੱਚ ਖੋ ਜਾਂਦਾ ਹੈ, ਨੰਬਰ ਇੱਕ ਸਰੀਰਕ ਰਸਾਂ ਦੇ ਵਿੱਚ, ਇੰਦਰੀਆਂ ਦੇ ਰਸਾਂ ਦੇ ਵਿੱਚ। ਦੂਸਰਾ ਗ੍ਰਿਸ਼ਤੀ ਖੋ ਜਾਂਦਾ ਹੈ ਆਪਣੇ ਧੰਦੇ ਦੀ ਦੁਨੀਆਂ ਦੇ ਵਿੱਚ। ਆਓ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਜੋ ਹੁਣ ਮੈਂ ਕਹਿ ਰਿਹਾ ਹਾਂ ਉਸ ਦੇ ਉੱਤੇ ਮੋਹਰ ਲਗਾਈਏ ਕਿ ਗੁਰੂ ਬਾਬਾ ਜੀ ਦਾ ਇਹ ਨਿਰਣਾ ਹੈ। ਕਹਿੰਦੇ ਹਨ

ਮੇਰੇ ਕਲਗੀਧਰ ਫਤਿਹ ਪਾਤਸ਼ਾਹ ਦੇ ਦਰਬਾਰ ਵਿੱਚ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਸੰਗਤਾਂ ਬੇਅੰਤ ਜੁੜੀਆਂ ਹਨ। ਬਾਹਰੋਂ ਆਈਆਂ ਸੰਗਤਾਂ ਹਜ਼ੂਰ ਦੇ ਚਰਨਾਂ ਤੇ ਸੀਸ ਚੁਕਾ ਕੇ ਮਾਲਕ ਦੇ ਦਰੋਂ ਦਾਤਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਡਭਾਗੀ ਬਣਾ ਰਹੇ। ਪਰ ਇੱਕ ਨਿੱਕਾ ਜਿਹਾ ਬੱਚਾ ਜਿਸਦੇ ਮਨ ਵਿੱਚ ਉਤਸ਼ਾਹ ਹੈ, ਇਹ ਮਨ ਪਹਿਲੀ ਵਾਰੀ ਪੂਰੇ ਗੁਰੂ ਦੇ ਦਰਸ਼ਨ ਕੀਤੇ ਹਨ, ਇਹ ਜਿਹੜਾ ਸੀਸ ਹੈ ਗੁਰੂ ਦੇ ਚਰਨਾਂ ਤੇ ਜਾ ਕੇ ਰੱਖਣਾ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਕਲਗੀਧਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੇ ਪਿਆਰੇ ਜੁੜੇ ਹੋ, ਆਓ ਕੋਈ ਵੀ ਰਸਨਾ ਉਸ ਅਕਾਲ ਪੁਰਖ ਦੇ ਨਾਮ ਤੋਂ ਵਾਂਝੀ ਨਾ ਰਹਿ ਜਾਏ। ਜੋ ਵੀ ਮਾਈ ਭਾਈ ਇੱਥੇ ਆਇਆ ਹੈ, ਆਓ ਭਾਗਾਂ ਵਾਲਿਓ, ਆਪਣੀਆਂ ਰਸਨਾ ਪਵਿੱਤਰ ਕਰੋ ਤੇ ਸੇਵਕ ਦੇ ਕੰਨ ਸਫਲੇ ਕਰੋ। ਪਿਆਰ ਨਾਲ ਸਾਰੇ ਗੱਜ ਆਖੋ ਸਤਨਾਮ। ਅਜੇ ਸਾਰਿਆਂ ਨੇ ਵਾਹਿਗੁਰੂ ਲਿਖਿਆ ਤਾਂ ਮੇਰਾ ਚਿੱਤ ਕਰਦਾ ਹੈ, ਅੱਜ ਖਾਸ ਬਖਸ਼ਿਸ਼ ਵਾਲਾ ਸਮਾਂ ਹੈ। ਅੱਜ ਦੇ ਸਮੇਂ, ਅੱਜ ਦੀ ਰਾਤ ਭਾਗਾਂ ਵਾਲੀ ਰਾਤ ਹੈ। ਜੋ ਰੱਬੀ ਨੂਰ ਪ੍ਰਗਟਿਆ ਸੀ ਇਸ ਮਾਤ ਲੋਕ ਵਿੱਚ, ਤੋ ਆਓ ਪਿਆਰੀ ਸਾਧ ਸੰਗਤ ਉਸ ਨੂਰ ਦੇ ਦਰਸ਼ਨ ਕਰਦੇ ਹੋਏ ਉਸਦੇ ਨਾਮ ਨਾਲ ਜੁੜੋ। ਕੀ ਪਤਾ ਅੱਜ ਦਾ ਜਪਿਆ ਹੋਇਆ ਵਾਹਿਗੁਰੂ ਸਾਨੂੰ ਸਦਾ ਵਾਸਤੇ ਚੇਤੇ ਆ ਜਾਏ, ਸਾਡੀ ਮਨ ਨੂੰ ਯਾਤਰਾ ਸਫਲ ਹੋ ਜਾਏ। ਬੰਦੇ ਬੰਦਗੀ ਅਖਤਿਆਰ ਸਾਹਿਬ ਰੋਜ਼ ਦਰੇ ਕੇ ਪਿਆਰ ਮਿਲ ਜਾਏ ਇਹ ਦਾਤ। ਆਓ ਦਾਤਾ ਵੰਡਣ ਵਾਲਾ ਦਾਤਾ ਆ ਰਿਹਾ ਹੈ ਭਾਈ, ਪਰ ਪਹਿਲੀ ਤਿਆਰੀ ਕਰਦੇ ਕਰੀ ਸਾਰੇ ਗੱਚੇ ਆਖੋ ਸਤਨਾਮ। ਉਸ ਰਸਨਾ ਤੋਂ ਮੈਂ ਸਦਕੇ ਜਾਵਾਂ ਜਿਸਨੇ ਸਾਈ ਦਾ ਨਾਮ ਜਪਿਆ ਹੈ, ਉਹ ਮੁਖੜਾ ਵੀ ਧਨ ਹੈ ਜਿਹਦੇ ਵਿੱਚੋਂ ਨਿਕਲਿਆ ਹੈ ਸਤਨਾਮ। ਨਿੱਕੇ ਦੇ ਬੱਚੇ ਦੇ ਮਨ ਵਿੱਚ ਫੁਰਨਾ। ਜਿਸ ਵੇਲੇ ਸਾਰੀ ਸੰਗਤ ਨੇ ਹਜ਼ੂਰ ਦੇ ਕੇ ਮੱਥਾ ਟੇਕਿਆ ਬੈਠ ਗਈ, ਉਹ ਇਹ ਛੋਟਾ ਜਿਹਾ ਬੱਚਾ ਸੰਗਤ ਵਿੱਚੋਂ ਲੰਘਦਾ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਪਹੁੰਚਿਆ ਤੇ ਇਸਨੇ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੱਖ ਲਿਆ। ਦਸਮੇਸ਼ ਪਿਤਾ, ਮੇਰੇ ਕਲਗੀਆਂ ਵਾਲੇ ਪਾਤਸ਼ਾਹ, ਚਿੱਟੀਆਂ ਬਾਜਾਂ ਵਾਲੇ ਚੋਗੀ ਪਾਤਸ਼ਾਹ, ਸਾਰਿਆਂ ਨੇ ਸਾਂਝੇ ਸਤਿਗੁਰੂ ਜੀ ਨੇ ਨੇਤਰ ਖੋਲੇ, ਤੱਕਿਆ ਨਿੱਕਾ ਜਿਹਾ ਬੱਚਾ ਹੈ ਤੇ ਚਰਨਾਂ ਤੇ ਸੀਸ ਰੱਖ ਕੇ ਕਿਸੇ ਪਿਆਰ ਮੱਥਾ ਟੇਕ ਰਿਹਾ। ਹਜ਼ੂਰ ਨੇ ਬੜੇ ਪਿਆਰ ਨਾਲ ਕਾਕਾ ਉਧਰ ਸਰਦਾਰ ਸਿਰ ਚੁੱਕ ਭਾਈ ਉੱਤੇ ਕਰ ਮੱਥਾ, ਪਰ ਅੱਜ ਮੱਥਾ ਚੁੱਕਣ ਵਾਸਤੇ ਚਿੱਤ ਨਹੀਂ ਕਰਦਾ ਇਸਦਾ, ਪਰ ਹੁਕਮ ਪਾ ਕੇ ਸਿਰ ਚੁੱਕਿਆ। ਨਿੱਕੇ ਨਿੱਕੇ ਹੱਥ ਜੋੜ ਲਏ, ਪਿਆਰ ਨਾਲ ਪਿਆ ਕਰਦਾ ਹੈ ਦਰਸ਼ਨ, ਜਿਵੇਂ ਚਕੋਰ ਚੰਦਰਮਾ ਨੂੰ ਵੇਖ ਵੇਖ ਕੇ ਖੁਸ਼ ਹੁੰਦੇ। ਹਜ਼ੂਰ ਕਹਿਣ ਲੱਗੇ, ਕਾਕਾ ਕਿੱਥੋਂ ਆਏ? ਮਹਾਰਾਜ, ਤੁਹਾਡੀ ਬਖਸ਼ਿਸ਼ ਦੁਆਰਾ ਮੈਂ ਪਿਸ਼ਾਵਰ ਤੋਂ ਆਇਆ। ਵਾਹ ਵਾਹ, ਧੰਨ ਭਜੰਦੀ ਆ ਤੂੰ ਧੰਨ ਹੈ। ਕਿੱਥੇ ਪਿਸ਼ਾਵਰ ਤੇ ਕਿੱਥੇ ਅਨੰਦਪੁਰ ਸਾਹਿਬ, ਕਿਵੇਂ ਮੰਜ਼ਲਾਂ ਚਾਹ ਕੇ ਤੂੰ ਪਹੁੰਚਿਆ ਹੈ? ਤੇਰੇ ਪਿਆਰ ਤੋਂ ਪ੍ਰਵਾਨ ਜਾ। ਹਜ਼ੂਰ ਬੜੇ ਪ੍ਰਸੰਨ ਹੋਏ, ਪਿਸ਼ਾਵਰ ਦੀ ਸੰਗਤ ਜਿਹੜੀ ਆਈ ਹੈ ਉਹਦੇ ਨਾਲ ਆਏ। ਹਾਂ ਗਰੀਬ, ਅੱਛਾ ਫਿਰ ਤੇਰਾ ਨਾਮ ਕੀ ਹੈ? ਇਸ ਲਈ ਤੋਤਲੀ ਜ਼ਬਾਨ ਨਾਲ ਕਿਹਾ, ਮਹਾਰਾਜ
ਮੈਨੂੰ ਲੋਕੀ ਯੋਗਾ ਕਹਿੰਦੇ ਨੇ, ਆਖੋ ਸ੍ਰੀ ਵਾਹਿਗੁਰੂ। ਤੋ ਕਲਗੀ ਦਰ ਫਤਿਹ ਪਾਤਸ਼ਾਹ ਜੀ ਨੇ ਇਹਦੇ ਵੱਲ ਤੱਕੀ ਹੈ, ਯੋਗਾ ਹਾਂ ਫਤਿਹ ਪਾਤਸ਼ਾਹ। ਫਿਰ ਬਾਈ ਕਿਹਦੇ ਯੋਗਾ ਹੈ ਤੂੰ? ਹਜ਼ੂਰ ਨੇ ਪਿਆਰ ਨਾਲ ਪੁੱਛਿਆ, ਆਪਣੇ ਯੋਗਾ, ਮਾਤਾ ਪਿਤਾ ਯੋਗਾ, ਰਿਸ਼ਤੇਦਾਰਾਂ ਯੋਗਾ, ਆਂਢੀਆਂ ਗੁਆਂਢੀਆਂ ਯੋਗਾ, ਕੁਟੁੰਬ ਕਬੀਲੇ ਯੋਗਾ, ਦੇਸ਼ ਪਰਿਵਾਰ ਯੋਗਾ, ਤੂੰ ਕਿਹਦੇ ਯੋਗਾ ਹੈ? ਤੋ ਪਿਆਰੀ ਸਾਧ ਸੰਗਤ, ਗੁਰੂ ਕੇ ਸਿੱਖ ਦਾ ਮਨ ਨੀਵਾ ਤੇ ਮਤ ਕੀ ਮਤ ਪਤ ਕਾ ਰਾਖਾ ਆਪ ਸ੍ਰੀ ਵਾਹਿਗੁਰੂ ਦੇ ਜੋਗੇ ਨੇ ਕਿਹਾ, ਦਾਤਾ ਜੀ ਮੈਂ ਤਾਂ ਤੇਰੇ ਜੋਗਾ ਹਾਂ। ਤੇਰੇ ਜੋਗਾ ਜਿਸ ਵੇਲੇ ਇਸਨੇ ਇਹ ਬਚਨ ਕੀਤਾ, ਤੋ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਇਹ ਵੀ ਬਾਂਹ ਫੜ ਲਿਆ ਸੁਖੀ ਹੋਏ। ਤਾਨੋ ਗੁਰੂ ਦਾ ਸਿੱਖ ਹੈ, ਜੇ ਵੀ ਬਾਂਹ ਕਲਗੀਆਂ ਵਾਲਾ ਫੜ ਲਵੋ ਛੱਡੇਗਾ ਨਹੀਂ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਬੀਜੇ ਬਾਹੇ ਨੱਚੋ। ਤੂੰ ਕਿਸੇ ਜੋਗਾ ਦਾਤਾ ਜੀ? ਮੈਂ ਤੇਰੇ ਜੋਗਾ। ਹਜ਼ੂਰ ਕਹਿਣ ਲੱਗੇ, ਜੇ ਤੂੰ ਮੇਰੇ ਜੋਗਾ ਤਾਂ ਮੈਂ ਵੀ ਤੇਰੇ ਜੋਗਾ। ਆਖੋ ਸ੍ਰੀ ਵਾਹਿਗੁਰੂ। ਗੱਲ ਤਾਂ ਇਤਨੀ ਹੈ, ਪਰ ਅਸੀਂ ਗੁਰੂ ਜੋਗੇ ਨਹੀਂ ਬਣਦੇ, ਕੰਮਾਂ ਕਾਰਾਂ ਜੋਗੇ ਬਣਦੇ ਹਾਂ, ਦੁਨੀਆਂ ਦੇ ਚਵੇਲਿਆਂ ਜੋਗੇ ਬਣਦੇ ਹਾਂ, ਰਿਸ਼ਤੇਦਾਰਾਂ ਜੋਗੇ, ਪੁੱਤਰ ਧੀਆਂ ਜੋਗੇ ਬਣਦੇ ਹਾਂ। ਬਾਈ ਭਾਗਾ ਵਾਲਾ ਉਹ ਗੁਰਮੁਖ ਹੈ ਜੋ ਗੁਰੂ ਜੋਗਾ ਬਣ ਗਿਆ। ਅੱਜ ਕੱਲ ਤਾਂ ਸਾਡੀ ਅਵਸਥਾ ਹੈ ਸਭ ਕੁਝ ਆਪਣਾ, ਇੱਕ ਆਰਾਮ ਪਰਾਇਆ ਗੁਰੂ ਦਰਬਾਰ ਚ ਮੱਥਾ ਟੇਕੀਏ ਚਾਹੇ ਨਾ ਟੇਕੀਏ, ਪਰ ਦਫ਼ਤਰ ਪਹਿਲਾਂ ਜਾਣਾ ਹੈ, ਕਿਉਂਕਿ ਮੇਰੇ ਸਾਹਿਬ ਨਿਰਾਜ਼ ਨਾ ਹੋ ਜਾ ਪਹਿਲਾਂ ਚਲੇ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਕਿ ਸਤਿਗੁਰ ਸਾਹਿਬ ਛੱਡ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਗੁਰ ਸਾਹਿਬ ਛੱਡ ਕੇ ਫਿਰ ਮਨਮੁਖ ਹੋਏ ਬੰਦੇ ਦਾ ਬੰਦਾ। ਬੰਦੇ ਦਾ ਬੰਦਾ ਤਾਂ ਬਣਨਾ ਹੈ, ਪਰ ਅੰਮ੍ਰਿਤ ਵੇਲੇ ਆ ਕੇ ਗੁਰੂ ਦਰਬਾਰ ਚ ਹਾਜ਼ਰੀ ਨਹੀਂ ਭਰਦਾ, ਫਿਰ ਹੁਕਮੀ ਬੰਦਾ ਹੋਏ ਕੇ ਨਿਤ ਉੱਠ ਜਾਏ ਸਲਾਮ ਕਰਦਾ, ਗੁਰੂ ਅੱਗੇ ਮੱਥਾ ਨਹੀਂ ਟੇਕਦਾ, ਅਫਸਰਾਂ ਅੱਗੇ ਅਦਾਵਤ ਕਰਦਾ, ਫਿਰ ਪੂਰੀ ਡਿਊਟੀ ਦਿੰਦਾ। ਤੇ ਜੇ ਗੁਰਦੁਆਰੇ 5 ਮਿੰਟ ਜ਼ਿਆਦਾ ਹੋ ਜਾਣ ਬਸ ਚਲੋ ਜੀ ਚਲੀਏ, ਹੁਣ ਛੱਡੀ ਬਹਿਣਾ, ਅਵਲ ਤਾਂ ਆਉਣਾ ਹੀ ਲੇਟ ਹੈ। ਇਹ ਕੀਰਤਨ 7 ਵਜੇ ਸ਼ੁਰੂ ਹੋਣਾ ਹੈ ਤੇ ਆਉਣਾ ਹੀ 8 ਵਜੇ, ਤੇ ਸੈਨਮਾ ਜਾਣਾ ਹੋਵੇ ਤਾਂ ਉਹ 7 ਵਜੇ ਸ਼ੁਰੂ ਹੁੰਦਾ ਹੈ, ਪਹਿਲਾਂ ਹੀ ਜਾ ਕੇ 6:30 ਵਜੇ ਬਾਰੀ ਹੋ ਜਾਂਦੇ। ਪਿਆਰ ਕਾਹਦਾ ਹੋਇਆ ਜੇ ਪਹਿਲਾਂ ਹੀ ਆ ਕੇ ਨਾ ਜੁੜਿਆ ਗੁਰੂ ਕਾ ਸਿੱਖ ਇਸ ਇੱਛਾ ਵਿੱਚ ਕਿ ਮੇਰਾ ਧੰਨ ਗੁਰੂ ਨਾਨਕ ਮੇਰੇ ਤੇ ਅਵੇਂ ਉਹਦੇ ਵਿੱਚ ਕਰੇ, ਸਭੀ ਬਾਣੀ ਦਾ ਅੰਮ੍ਰਿਤ ਮੇਰੇ ਕੰਨਾਂ ਚ ਪਵੇ, ਮੇਰੀ ਮਾਂ ਨੂੰ ਯਾਤਰਾ ਸਮਝੀ। ਝੂਠੇ ਸੈਨਮਾ ਤਾਂ ਭੱਜ ਭੱਜ ਕੇ ਵੇਚਦੇ, ਪਰ ਬਾਬਾ ਜੀ ਬਚਨ ਕਰਦੇ ਸਨ ਭਾਈ ਇਹ ਸੱਚਾ ਸੈਨਮਾ, ਉੱਥੇ ਭੈੜੀਆਂ ਮੂਰਤਾਂ ਇੱਥੇ ਗੁਰੂ ਨਾਨਕ ਦੇ ਦਰਸ਼ਨ, ਉੱਥੇ ਗੰਦੇ ਗੀਤ ਕੰਨਾਂ ਚ ਪੈਂਦੇ ਨੇ ਇੱਥੇ ਗੁਰੂ ਨਾਨਕ ਦੀ ਬਾਣੀ, ਉੱਥੇ ਪੈਸੇ ਜਾਇਆ ਜਾਂਦੇ ਹਨ ਇੱਥੇ ਤਾਂ ਦਾਨ ਪੁਰ ਕੀਤਾ ਵੀ ਸਫਲਾ ਹੁੰਦਾ ਹੈ, ਜੇ ਕੋ ਪਾਵੇ ਤਿਲਕਾ ਮਨ, ਉੱਥੇ ਸਮਾਂ ਜਾਇਆ ਇੱਥੇ ਜਿਤਨਾ ਸਮਾਂ ਪੈ ਜਾਓਗੇ। ਕਬੀਰ ਜੀ ਕਹਿੰਦੇ ਨੇ ਏਕ ਘੜੀ ਆਧੀ ਘੜੀ ਆਦਿ ਨੂੰ ਹੁਣ ਆਦਿ ਭਗਤਨ ਸੇਤੀ ਗੋਸ਼ਤੇ ਜੋ ਕੀ ਨਾ ਉਹ ਲਾਭ। ਅਰੇ ਲਾਭ ਕੌਣ ਪ੍ਰਾਪਤ ਕਰੇ? ਆਓ ਤੇਰੀ ਪੜ੍ਹੀਏ।

ਇੱਥੇ ਆ ਗਿਆ ਉਹ ਵੱਡੀਆਂ ਭਾਗਾਂ ਵਾਲਾ ਬਣ ਗਿਆ ਇੱਥੇ ਆ ਗਿਆ। ਬਾਣੀ ਦੁਆਰਾ ਹਜ਼ੂਰ ਮਿਹਰ ਕਰ ਦਿੰਦੇ ਹਨ ਵੱਡ ਭਾਗੀ ਸਾਧ ਸੰਗ ਪ੍ਰਾਪਤ ਜਿਹੜਾ ਸਤਸੰਗ ਵਿੱਚ ਆ ਗਿਆ। ਆਈਏ ਭਾਈ ਅੱਜ ਗੁਰਪੁਰਬ ਮਨਾ ਰਹੇ ਹਾਂ, ਗੁਰੂ ਕੋਲੋਂ ਇਹ ਦਾਨ ਮੰਗੀ ਆਖੋ ਤੁਸੀਂ ਭਾਈ ਜੀ, ਦਾਤਾ ਜੀ ਮੈਨੂੰ ਚੰਗੀ ਸੰਗਤ ਦੇ, ਮੈਨੂੰ ਉਹ ਸੰਗਤ ਦੇ ਜਿਹਦੇ ਵਿੱਚ ਬਹਿ ਕੇ ਤੇ ਮੈਨੂੰ ਤੂੰ ਯਾਦ ਆਉਣ ਸੀ, ਇਹ ਦਾਤਾ ਮੰਗਣੀ ਆ। ਫਿਰ ਆਪਣਾ ਗੁਰੂ ਨੂੰ ਅਰਪ ਕੇ ਗੁਰੂ ਦੇ ਬਣੀ ਨਿੱਕੇ ਜੇ ਜੋਗੇ ਨੇ ਕਿਹਾ ਦਾਤਾ ਜੀ ਮੈਂ ਤੇਰੇ ਜੋਗਾ ਹਾਂ, ਮੇਰੇ ਕਲਗੀਧਰ ਕਹਿਣ ਲੱਗੇ ਜੋਗੇ ਆ ਜੇ ਤੂੰ ਮੇਰੇ ਜੋਗਾ ਹੈ ਤਾਂ ਮੈਂ ਤੇਰੇ ਜੋਗਾ। ਫਿਰ ਗੁਰੂ ਜੋਗਾ ਬਣ ਗਏ, ਅੰਮ੍ਰਿਤ ਛੱਕ ਕੇ ਇਹ ਭਾਈ ਜੋਗਾ ਸਿੰਘ ਬਣ ਗਏ, ਕਲਗੀਧਰ ਫਤਿਹ ਪਾਤਸ਼ਾਹ ਦੇ ਦਰਬਾਰ ਚ ਰਹਿਣ ਲੱਗ ਪਿਆ ਭਾਈ ਜੋਗਾ ਸਿੰਘ। ਇਹਦੇ ਮਾਤਾ ਪਿਤਾ ਵੀ ਨਾਲ ਆਏ ਸਨ, ਦਰਸ਼ਨ ਮੇਲਾ ਕਰਕੇ ਪਿਸ਼ਾਵਰ ਚਲੇ ਗਏ। ਭਾਈ ਜੋਗਾ ਸਿੰਘ ਨੌਜਵਾਨ ਹੋ ਗਏ, ਚੜ੍ਹਦੀ ਜਵਾਨੀ। ਇਹਦੇ ਮਾਤਾ ਪਿਤਾ ਫਿਰ ਆਏ, ਆ ਕੇ ਬੇਨਤੀ ਕੀਤੀ ਮਹਾਰਾਜ ਭਾਈ ਜੋਗਾ ਸਿੰਘ ਦਾ ਅਨੰਦ ਕਾਰਜ ਕਰਨਾ ਹੈ, ਆਪ ਬਖਸ਼ਿਸ਼ ਕਰੋ, ਭਾਈ ਜੋਗਾ ਸਿੰਘ ਨੂੰ ਸਾਡੇ ਨਾਲ ਭੇਜੋ। ਹਜ਼ੂਰ ਕਹਿਣ ਲੱਗੇ ਠੀਕ, ਬੁਲਾਇਆ ਜੋਗਿਆ ਜੀ ਹਜ਼ੂਰ ਵੀ ਤੇਰੇ ਮਾਤਾ ਪਿਤਾ ਆਏ ਹਨ, ਤੇਰਾ ਵਿਆਹ ਕਰਨਾ, ਤੂੰ ਇਹਨਾਂ ਦੇ ਨਾਲ ਪਿਸ਼ਾਵਰ ਚਲਾ ਜਾ। ਭਾਈ ਜੋਗਾ ਸਿੰਘ ਕਹਿਣ ਲੱਗਾ ਮਹਾਰਾਜ ਮੈਂ ਪਿਸ਼ਾਵਰ ਚਲਾ ਜਾਵਾਂ? ਹਾਂ। ਭਾਈ ਜੋਗਾ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਂ ਪਿਸ਼ਾਵਰ ਚਲਾ ਗਿਆ ਤਾਂ ਤੁਹਾਡਾ ਪਿੱਛੇ ਕੰਮ ਕਿਵੇਂ ਚੱਲੇਗਾ? ਆਖੋ ਸ੍ਰੀ ਵਾਹਿਗੁਰੂ। ਹਾਂ ਮੈਂ ਬੋਲਿਆ ਮਹਾਰਾਜ ਦੀਵਾਨ ਦੀ ਸਜਾਵਟ ਕਰਾਂ ਤਾਂ ਮੈਂ, ਆਏ ਗਏ ਦੀ ਦੇਖਭਾਲ ਕਰਾਂ ਤੇ ਮੈਂ, ਲੰਗਰ ਵਿੱਚ ਰਸਤ ਦੇਵਾਂ ਤੇ ਮੈਂ, ਹੋਰ ਕੋਈ ਆ ਜਾਵੇ ਸਿਆਣਾ ਪੁਰਸ਼ ਉਹਦੇ ਨਾਲ ਵਿਚਾਰ ਕਰਾਂ ਤੇ ਮੈਂ, ਤੇ ਜੇ ਮੈਂ ਚਲਾ ਗਿਆ ਮਹਾਰਾਜ ਪਿੱਛੇ ਤੁਹਾਡਾ ਕੰਮ ਕਿਵੇਂ ਚੱਲੇ? ਅਜੂ ਮੁਸਕਰਾ ਪੈ ਕਲੀਆਂ ਵਾਲੇ ਮੇਰੀ ਕਲਗੀ ਪਾਤਸ਼ਾਹ ਜੋ ਗਿਆ 12 ਸਾਲ ਸੇਵਾ ਕਰਕੇ ਅੰਦਰ ਮੈਂ ਆ ਗਈ ਗਿਆ, ਖੁਸਰੀ ਵਾਹਿਗੁਰੂ ਆ ਜਾਂਦੀ, ਮੈਂ ਆ ਜਾਂਦੀ। ਬਾਬਾ ਜੀ ਵੱਡੇ ਬਾਬਾ ਜੀ ਵਚਨ ਕਰਦੇ ਸਨ ਕਿ ਲੋਹੇ ਦੀ ਤਲਵਾਰ ਪਾਰਸ ਨਾਲ ਟੱਕਰ ਜਾਵੇ ਨਾ ਸੋਨਾ ਤੋਂ ਬਣ ਜਾਂਦੀ, ਇਹਦੀ ਕੀਮਤ ਵੱਧ ਗਈ, ਇਹਦੀ ਵੈਲਿਊ ਵੱਧ ਗਈ, ਇਹਦੀ ਸ਼ਕਲ ਵੀ ਬਦਲ ਗਈ ਹੈ, ਪਰ ਅਜੇ ਕੱਟਣ ਵਾਲਾ ਸੁਭਾਅ ਨਹੀਂ ਬਦਲਿਆ। ਤੁਸੀਂ ਭਾਈ ਕੱਟਦੀ ਅਜੇ ਵੀ ਲੋਹਾ ਪਾਰਸ ਨਾਲ ਛੋ ਗਿਆ ਸੋਨਾ ਬਣ ਗਿਆ, ਕੀਮਤ ਵਧੀ ਪਰ ਕੱਟਦੀ ਅਜੇ ਵੀ ਹੈ। ਬਾਬਾ ਜੀ ਬਖਸ਼ਿਸ਼ ਕਰਦੇ ਸਨ ਬਚਨਾਂ ਦੁਆਰਾ, ਜਿਸ ਵੇਲੇ ਇਹ ਤਲਵਾਰ ਪੁਖਾਲੀ ਵਿੱਚ ਪੈ ਜਾਏਗੀ ਫਿਰ ਸੋਨਾ ਬਣ ਜਾਏਗੀ, ਸੋਨਾ ਸੁਭਾਅ ਖਤਮ ਹੋ ਗਿਆ। ਬਾਬਾ ਜੀ ਬਚਨ ਕਰਦੇ ਸਨ ਭਜਨ ਬੰਦਗੀ ਕਰਕੇ, ਸੇਵਾ ਕਰਕੇ, ਕੀਰਤਨ ਕਰਕੇ, ਸੁਣ ਕੇ ਵੀ ਹਉਮੈ ਆ ਜਾਂਦੀ ਆ, ਖੁਸ਼ੀ ਵਾਹਿ ਆ ਜਾਂਦੀ, ਹੁਣ ਤੋਂ ਵੱਧਦੇ ਹਨ। ਜਿਹਨੇ ਇੱਕ ਮੇਰੀ ਵੀ ਵਹਿਗ ਰੁਕਿਆ ਇਹਦੇ ਨਾਲ ਵੀ ਪੁੰਨ ਵਧੇ, ਪਰ ਬਈ ਹਉਮੈ ਜ਼ਰੂਰ ਅੰਦਰ ਆ ਜਾਂਦੀ ਹੈ। ਭਾਈ ਜੋਗਾ ਸਿੰਘ ਦੇ ਅੰਦਰ ਵੀ ਹਉਮੈ ਆ ਗਈ, ਜੋਗਿਆ ਮੇਰਾ ਕੰਮ ਤੂੰ ਥੋੜਾ ਕਰ ਰਹੀ, ਮੇਰਾ ਕੰਮ ਤੋਂ ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਨਹੀਂ ਮਹਾਰਾਜ, ਮੈਨੂੰ ਇਹੋ ਜਿਹਾ ਸਿੰਘ ਕੋਈ ਨਹੀਂ ਸੀਦਾ ਜਿਹੜਾ ਮੇਰੇ ਪਿੱਛੇ ਤੁਹਾਡਾ ਕੰਮ ਚਲਾ ਲੇਗਾ। ਉਹ ਜੋਗਿਆ ਹਉਮੈ ਚ ਨਾ ਬੋਲ, ਹਉਮੈ ਵਾਲਾ ਸਿੱਖ ਮੇਰੇ ਤੋਂ ਦੂਰ ਰਹਿੰਦਾ ਹੈ, ਹਉਮੈ ਨਾਵੇਂ ਨਾਲ ਵਿਰੋਧ। ਜਿਸ ਤਰ੍ਹਾਂ ਰਾਤ ਦੇ ਦਿਨ ਦਾ ਮੇਲ ਨਹੀਂ ਹੈ ਨਾ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਵੀ ਮੇਲ ਨਹੀਂ ਹੈ ਪਿਆਰੀ ਸਾਹਿਬ। ਮੈਂ ਤੇ ਤੂੰ ਮਿਟਾ ਦੇ ਆਪਣੀ ਹਸਤੀ ਕੋ, ਕਿਸੇ ਉਰਦੂ ਦੇ ਸ਼ਹਿਰ ਨੇ ਲਿਖਿਆ ਹੈ। ਇਹ ਇਨਸਾਨ ਤੂੰ ਆਪਣੇ ਆਪ ਬਹੁਤ ਕੁਝ ਬਣਿਆ ਫਿਰਦਾ ਪਰ ਅਸਲੀਅਤ ਵਿੱਚ ਤੂੰ ਕੁਛ ਹੀ ਨਹੀਂ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕਿਸ ਮਰਤਬਾ ਚਾਹੇ ਕਿ ਦਾਨਾ ਖਾਕ ਮੇ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ।
ਜੇ ਤੂੰ ਚਾਹਵੇ ਮੇਰੇ ਜੀਵਨ ਦੇ ਅੰਦਰੋਂ ਚੰਗਿਆਈ ਵੀ ਖੁਸ਼ਬੂ ਆਵੇ ਤੂੰ ਨਿਮਰਤਾ ਦਾ ਜੋਗੇ ਹਮੇ ਚ ਨਾ ਬੋਲ ਨਾ ਮਾਰਾ ਮੈਂ ਠੀਕ ਕਹਿ ਰਿਹਾ। ਹਜ਼ੂਰ ਕਹਿਣ ਲੱਗੇ ਜੋਗਿਆ ਤੂੰ ਜਾ, ਮਹਾਰਾਜ ਤੁਹਾਡਾ ਹੁਕਮ ਨਹੀਂ ਮੋੜ ਸਕਦਾ। ਭਾਈ ਜੋਗਾ ਸਿੰਘ ਆਪਣੇ ਮਾਤਾ ਪਿਤਾ ਨਾਲ ਤੁਰਨ ਲੱਗਾ, ਫਿਰ ਵੀ ਹਮੇ ਚ ਕਹਿਣ ਲੱਗਾ ਮਹਾਰਾਜ ਜੀ ਮੇਰੇ ਤੋਂ ਬਗੈਰ ਤੁਹਾਡਾ ਕੰਮ ਨਾ ਨਾ ਚੱਲੇ ਤਾਂ ਮੈਨੂੰ ਬੁਲਾ ਲਿਆ ਜੇ। ਹਜ਼ੂਰ ਕਹਿਣ ਲੱਗੇ ਜੋਗਿਆ ਜਾ। ਭਾਈ ਜੋਗਾ ਸਿੰਘ ਮਾਤਾ ਪਿਤਾ ਦੇ ਨਾਲ ਪਿਸ਼ਾਵਰ ਚਲਾ ਗਿਆ। ਸੱਚੇ ਵਾਹਿਗੁਰੂ ਨੇ ਸੋਚਿਆ ਜੋਗੇ ਨੂੰ ਆਪਣਾ ਬਣਾਇਆ, 12 ਸਾਲ ਸੇਵਾ ਵੀ ਕੀਤੀ ਹੈ, ਪਰ ਅੰਦਰ ਹੋਮੇ ਦਾ ਬੀਜ ਬੋਇਆ ਪਿਆ। ਕਦੇ ਫਲੀਭੂਤ ਹੋਵੇਗਾ, ਦਰਖਤ ਬਣ ਜਾਏਗਾ, ਫਿਰ ਹੋਮੇ ਦੇ ਫਲ ਜਿਸੇ ਲਈ ਜੋਗਾ ਖਾਵੇਗਾ ਨਰਕਾਂ ਨੂੰ ਜਾਵੇਗਾ। ਤਾਂ ਇਸੇ ਤਰ੍ਹਾਂ ਦਰਬਾਰ ਸਜਿਆ ਹੋਇਆ ਸੀ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ

ਸਿੱਖ ਲੈ ਕੇ ਪੱਤਰਕਾਰ ਪਿਛਾਵਰ ਪਹੁੰਚ ਗਿਆ। ਭਾਈ ਜੋਗਾ ਸਿੰਘ ਦੇ ਘਰ ਇਧਰ ਆਨੰਦਕਾਰੀ ਦਾ ਸਮਾਂ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਭਾਈ ਜੋਗਾ ਸਿੰਘ ਨੇ ਪਹਿਲੀ ਲਾਮ ਵੀ ਲਈ ਤੇ ਦੂਜੀ ਲਾਮ ਲੈ ਕੇ ਜਿਸ ਵੇਲੇ ਭਾਈ ਜੋਗਾ ਸਿੰਘ ਨੇ ਮੱਥਾ ਟੇਕਿਆ, ਇਧਰੋਂ ਭਾਈ ਜੋਗਾ ਸਿੰਘ ਨੇ ਸਾਹਮਣੇ ਤੱਕਿਆ ਤੇ ਸਿੱਖ ਨੇ ਭਾਈ ਜੋਗਾ ਸਿੰਘ ਵੱਲ ਵੇਖਿਆ। ਜਿਸ ਵੇਲੇ ਚਾਰ ਅੱਖਾਂ ਮਿਲੀਆਂ ਤਾਂ ਕੀ ਹੋਇਆ, ਇਸ ਤਰ੍ਹਾਂ ਲਿਖਿਆ ਹੈ।

ਤੇਰਾ ਧਿਆਨ ਦਿਓ, ਜੋੜੋ ਮਨ। ਮਨ ਜੋੜਨ ਦੀ ਸ਼ਹਾਦਤ ਅੱਖਾਂ ਦਿੰਦੀਆਂ। ਜੇ ਤੁਹਾਡੀਆਂ ਅੱਖਾਂ ਹੀ ਆਸੇ ਪਾਸੇ ਵੇਖ ਲਈਆਂ ਨਾ ਤਾਂ ਸਮਝੋ ਮਨ ਨਹੀਂ ਜੁੜਿਆ। ਜੇ ਮਨ ਨਹੀਂ ਜੁੜਿਆ ਤਾਂ ਕੀਰਤਨ ਦਾ ਪੂਰਾ ਨਾਮ ਨਹੀਂ ਮਿਲੇਗਾ। ਜੁੜ ਜਾਓ, ਅੱਜ ਜੁੜਨ ਦਾ ਸਮਾਂ ਹੈ। ਅੱਜ ਜਿਹੜਾ ਜੁੜ ਜਾਏਗਾ ਉਹਦੇ ਮਨ ਵਿੱਚ ਕੁਛ ਨਾ ਕੁਛ ਗੁਰੂ ਕਲਗੀਧਰ ਜ਼ਰੂਰ ਪਾਵੇਗਾ। ਆਓ ਪਿਆਰ ਨਾਲ ਸਰਨ ਕਰੋ।

ਆਓ ਸਭ ਕੇ ਪਿਆਰ ਨਾਲ ਸਾਰੇ ਆਖੋ ਸਤਨਾਮ। ਚਾਰ ਸੌ ਪਹੁੰਚਿਆ, ਸ਼ਾਮਾਂ ਪੈ ਚੁੱਕੀਆਂ ਹਨ, ਦੀਵਾ ਬੱਤੀ ਜਗਿਆ ਹੈ। ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਨਾਲ ਦੇ ਸਿੰਘ ਨੂੰ ਧਰਮਸਾਲੇ ਕਿਹਾ ਵੀ ਤੂੰ ਇੱਥੇ ਆਰਾਮ ਕਰ ਤੇ ਮੈਂ ਬੜਾ ਹੁਸ਼ਿਆਰਪੁਰ ਸ਼ਹਿਰ ਦੀ ਸੈਰ ਕਰਾਂ। ਜਿਹੜਾ ਹਉਮੈ ਵਾਲਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ ਤੇ ਕਮਜ਼ੋਰੀ ਮਨ ਜਿਹੜਾ ਹੈ ਫਿਰ ਉਹ ਸੈਲਾਨੀ ਬਣ ਜਾਂਦਾ, ਉਹਦੇ ਵਿੱਚ ਟਿਕਾਓ ਨਹੀਂ ਰਹਿੰਦਾ। ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ 'ਚ ਪਿਆ ਫਿਰਦਾ ਹੈ, ਇੱਕ ਬਾਜ਼ਾਰ 'ਚੋਂ ਲੰਘਿਆ, ਇਹਦੇ ਕੰਨਾਂ 'ਚ ਆਵਾਜ਼ ਆਈ ਕੀ ਪੱਕਿਆ ਚਵਾਰੇ ਤੇ ਮੁਜਰਾ ਹੋ ਰਿਹਾ ਖੁਸ਼ੀ ਵਾਹਿਗੁਰੂ। ਕਮਜ਼ੋਰੇ ਮਨ ਨੇ ਫਿਰ ਆਪਣੀ ਕਮਜ਼ੋਰੀ ਜ਼ਾਹਿਰ ਕਰਦਿਆਂ ਉੱਥੇ ਖੜੋ ਗਿਆ ਭਾਈ ਜੋਗਾ ਸਿੰਘ, ਕੰਨਾਂ ਨਾਲ ਮੁਜਰਾ ਸੁਣ ਰਿਹਾ ਤੇ ਅੱਖਾਂ ਨਾਲ ਮੁਜਰੇ ਵਾਲੇ ਨੂੰ ਵੇਖ ਰਿਹਾ ਖੁਸ਼ੀ ਵਾਹਿਗੁਰੂ। ਉਹ ਲਿਖਿਆ

0: ਇਹ ਪੈਰਵੀ ਦੇ ਸੁਰ ਹਨ ਤੇ ਜਿਹਨਾਂ ਨੂੰ ਸੰਗੀਤ ਦੀ ਵਾਕਵੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੀ, ਇਹ ਸਵੇਰ ਦੀ ਰਾਗ ਨਹੀਂ। ਪਰ ਇਸ ਵਾਸਤੇ ਗਾ ਰਹੇ ਹਾਂ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਸੰਗੀਤਕਾਰਾਂ ਨੇ, ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ। ਪਰ ਪੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜ਼ੀ ਨਹੀਂ, ਕਿਉਂ ਕਿ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ, ਕੋਸ਼ਿਸ਼ ਸਦਾ ਸੁਹਾਗਣ। ਜਿਸ ਵੇਲੇ ਵੀ ਗਾ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ, ਫਿਰ ਬਦੋ ਬਦੀ ਪੈਰਵੀ ਕਰਿਆ ਜਾਂਦਾ ਬਦੋ। ਤਾਂ ਆਓ ਜਰਾ ਸ਼ਰਨ ਕਰੋ।
1: ਪੁਰ ਵਿੱਚ ਪਾਸ ਪੈ

ਨੂੰ ਦੇਖ ਕੇ ਕੀਤੀ ਸੁਰਤ ਵਿਚਾਰ ਜਦ

ਪੱਕੀ ਦਾ ਭਾਈ ਜੋ ਦਾਸ ਨੂੰ ਵੇਖ ਰਿਹਾ ਹੈ, ਕਿਹਨੂੰ ਵੇਖ ਰਿਹਾ ਹੈ? ਫਰੀਦ ਜੀ ਨੇ ਲਿਖਿਆ, ਫਰੀਦਾ ਇਹ ਵਿਸ ਗੰਦਲਾ ਤਰੀਆਂ ਖੰਡ ਲਿਖਾ ਵਿਹੋ ਦੀਆਂ ਗੰਦਲਾਂ ਗੰਦਲਾਂ ਦੇ ਉੱਤੇ ਭਾਈ ਵਿਹੋ ਲਵੇਟੀ ਹੋਈ, ਵਿਹੋ ਦੀਆਂ ਗੰਦਲਾਂ ਉੱਤੇ ਖੰਡ ਲਵੇਟੀ ਹੋਈ, ਪਰ ਵਿੱਚ ਬਹਿਰ। ਭਾਈ ਜੋਗਾ ਸਿੰਘ ਨੇ ਸੋਚਿਆ ਪੌੜੀਆਂ ਖਾਣੀ ਚੜ ਜਾਵਾਂ ਉੱਪਰ, ਨਾਲ ਹੀ ਖਿਆਲ ਆਇਆ ਉਹ ਮਨ ਅਨੰਦਪੁਰ ਸਾਹਿਬ ਇੱਥੋਂ ਨੇੜੇ ਹੈ, ਕੋਈ ਵੇਖ ਨਾ ਲਵੇ, ਅਜੇ ਨਹੀਂ ਜਾਣਾ, ਥੋੜਾ ਸਮਾਂ ਠਹਿਰ ਜਾਂਦੇ ਹਾਂ, ਜਿਸ ਵੇਲੇ ਦੁਨੀਆਂ ਆਪਣੇ ਆਪਣੇ ਘਰ ਪਹੁੰਚ ਜਾਏਗੀ ਫਿਰ ਜਾਣਾ। ਥੋੜੀ ਦੇਰ ਬਾਅਦ ਭਾਈ ਜੋਗਾ ਸਿੰਘ ਸੋਚਿਆ ਵੀ ਹੁਣ ਲੋਕ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ, ਕੋਈ ਨਹੀਂ ਵੇਖਦਾ। ਉਹ ਭਾਈ ਜੋਗਾ ਸਿੰਘ ਅੱਜ ਜਿਸਦਾ ਮਨ ਕਮਜ਼ੋਰ ਹੋ ਚੁੱਕਾ ਹੈ, ਸਮੇਂ ਤੇ ਹੰਕਾਰ ਸੀ, ਵੇਸਵਾ ਦੇ ਚਵਾਰੇ ਦੀ ਪਹਿਲੀ ਪੌੜੀ ਤੇ ਪੈਰ ਰੱਖਦਾ ਆ ਕੁਛ ਨਹੀਂ ਹੋ ਸਕਦਾ, ਪਰ ਇਧਰੋਂ ਕੰਨਾਂ ਚ ਆਵਾਜ਼ ਆਉਂਦੀ ਹੈ ਕੀ

ਅਜੇ ਵੀ ਕੋਈ ਵੇਚਦਾ ਪਿਆ। ਮੈਂ ਤਾਂ ਸਮਝਿਆ ਕਿ ਹੁਣ ਕੋਈ ਨਹੀਂ ਵੇਚਦਾ, ਪਰ ਅਜੇ ਵੀ ਕੋਈ ਟੱਕ ਰਿਹਾ। ਮਨਾ ਜ਼ਰਾ ਠਹਿਰ। ਤੀਸਰੀ ਵਾਰੀ ਭਾਈ ਜੋਗਾ ਸਿੰਘ ਤੇਰੇ ਫਿਰ ਆਉਂਦੇ, ਫਿਰ ਕੰਨਾਂ ਵਿੱਚ ਆਵਾਜ਼ ਕਿਹੜੀ?

ਤੋਂ ਜੱਤ ਦਾ ਲੰਗੋਟ ਤੈਨੂੰ ਗੁਰੂ ਨੇ ਦਿੱਤਾ ਹੈ। ਇਹ ਜਿਹੜੀ ਕੱਠ ਹੈ ਇਹ ਜੱਤ ਦਾ ਲੰਗੋਟ ਹੈ, ਤੇ ਤੂੰ ਕਿਹੜੇ ਪਾਸੇ ਤੁਰੇ? ਕੱਠ ਲੱਕ ਦੀ ਮਾਰੇ ਤਾਨੇ, ਇਹੋ ਫੇਕ ਤੇਰਾ ਸਤਿਗੁਰੂ ਜਾਣੇ। ਓਏ ਪੰਜੇ ਕੱਟੇ ਤਾਰ ਕੇ ਤੈਂ ਝੂਠ ਬਣਾਇਆ ਸਾਥ, ਜਾ ਸਿੱਖਾ ਕਰ ਆਪਣੇ ਕਰ ਜਪਜੀ ਦਾ ਪਾਠ। ਅੰਮ੍ਰਿਤੇੜਾ ਤੋਂ ਗੁਰਬਾਣੀ ਨਾਲ ਜੁੜਨਾ ਸੀ, ਕਿਧਰ ਆ ਪਹਿਰੇਦਾਰ ਦੇ ਬਚਨ ਸੁਣ ਕੇ ਭਾਈ ਜੋਗਾ ਸਿੰਘ ਜਿਨ੍ਹਾਂ ਪੌੜੀਆਂ ਥਾਣੀ ਉੱਪਰ ਚੜਿਆ ਸੀ ਥਾਂ ਉੱਪਰ ਇਸਾ ਆਇਆ, ਕੋਈ ਦਿਲ ਚ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਈ। ਅੱਗੇ ਤੋਂ ਪਹਿਰੇਦਾਰ ਨੇ ਉਹਨੂੰ ਕੁਝ ਕਿਹਾ ਸੀ, ਇਹ ਉੱਪਰ ਪਹੁੰਚਿਆ ਪਹੁੰਚਿਆ ਪਹਿਰੇਦਾਰ ਨੇ ਕਿਹਾ, ਮੁੜ ਆ ਗਏ ਹੈ? ਹਾਂ, ਕਿਉਂ ਆਏ ਹੈ? ਦੋ ਗੱਲਾਂ ਤੇਰੇ ਨਾਲ ਕਰਨੀਆਂ, ਕਰ। ਕੀ ਕਹਿਣਾ ਚਾਹੁੰਦਾ? ਭਾਈ ਜੋਗਾ ਸਿੰਘ ਨੇ ਕਿਹਾ, ਮੈਂ ਸਵਾਸੇ ਇੱਥੇ ਨਹੀਂ ਆ ਸਕਦਾ, ਤੇ ਮੈਂ ਗੁਰੂ ਕਾ ਸਿੱਖਾ। ਪਹਿਰੇਦਾਰ ਨੇ ਕਿਹਾ, ਇਸ ਨਰਕ ਕੁੰਡ ਵਿੱਚ ਪਾਪੀ ਬੰਦੇ ਆਉਂਦੇ, ਇਸ ਬੂਹੇ ਦੇ ਉੱਤੇ ਪਹਿਲੇ ਬੰਦੇ ਆਉਂਦੇ ਹਨ, ਤੇ ਕਲਗੀਆਂ ਵਾਲੇ ਨੇ ਤੋਂ ਸਿੱਖ ਨੂੰ ਰੋਸ਼ਨ ਮੁਨਾਰਾ ਬਣਾਇਆ, ਉਹ ਹਨੇਰੇ ਕਿਉਂ ਦੇ? ਇਸ ਵਾਸਤੇ ਭਾਈ ਗੁਰੂ ਕਾ ਸਿੱਖ ਇੱਥੇ ਨਹੀਂ ਸੌਂਦਾ। ਭਾਈ ਜੋਗਾ ਸਿੰਘ ਨੇ ਕਿਹਾ, ਠੀਕ ਹੈ, ਜੇ ਮੈਂ ਗੁਰੂ ਕਾ ਸਿੱਖਾਂ ਇੱਥੇ ਨਹੀਂ ਸੌਂਦਾ, ਫਿਰ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ, ਤੂੰ ਵੀ ਇੱਥੇ ਗੁਰੂ ਕਾ ਸਿੱਖ ਜਾਪਦਾ, ਤੂੰ ਵੀ ਇੱਥੇ ਕਿਉਂ ਆਇਆ? ਕੁਛ ਨਹੀਂ ਭਾਈ, ਉਸ ਵੇਲੇ ਪਿਆਰੀ ਸੰਗਤ ਪਹਿਰੇਦਾਰ ਦੇ ਨੇਤਰ ਸਜਲ ਹੋ ਗਏ, ਹੈਰਾਨ ਹੋ ਕੇ ਭਾਈ ਜੋਗਾ ਸਿੰਘ ਨੇ ਕਿਹਾ, ਕੋਈ ਜ਼ਰੂਰੀ ਡਿਊਟੀ ਹੈ? ਪਹਿਰੇਦਾਰ ਨੇ ਕਿਹਾ, ਹਾਂ ਬਾਈ, ਇਹ ਤਾਂ ਮਜਬੂਰੀ ਦੀ ਡਿਊਟੀ ਪਿਆ ਜਾਂਦਾ, ਸੱਸੀ ਬਾਈ ਮੇਰਾ ਚਿੱਤ ਨਹੀਂ ਖਰਾਬ ਕਰਦਾ ਇੱਥੇ ਕਰਾਉਣ ਵਾਸਤੇ, ਪਰ ਮਜਬੂਰੀ ਦੀ ਡਿਊਟੀ। ਭਾਈ ਜੋਗੇ ਨੇ ਕਿਹਾ, ਤੇ ਇਹ ਮਜਬੂਰੀ ਦੀ ਡਿਊਟੀ ਛੱਡ ਕਿਉਂ ਨਹੀਂ ਦਿੰਦਾ? ਪਹਿਰੇਦਾਰ ਨੇ ਕਿਹਾ, ਕੀ ਕਰਾਂ, ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ, ਤੇ ਮੈਂ ਵੀ ਕਹਿ ਬੈਠਾ, ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ, ਉਹਦੀ ਬਾਂਹ ਫੜੀ ਸੀ, ਬਾਂਹ ਫੜੇ ਦੀ ਲਾਜ ਪਿਆ ਰੱਖਦਾ। ਮੇਰਾ ਚਿੱਤੋ ਨਹੀਂ ਕਰਦਾ ਪਰ ਮਜਬੂਰ, ਚੰਗਾ ਬਈ ਤੇਰੀ ਮਰਜ਼ੀ। ਭਾਈ ਜੋਗਾ ਸਿੰਘ ਹੇਠਾਂ ਉੱਤਰ ਆਇਆ, ਨਾਲ ਦੇ ਸਿੱਖ ਨੂੰ ਜਗਾਇਆ, ਦੋਵੇਂ ਤੁਰ ਪਏ, ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ ਜੀ ਕਾ ਧਿਆਨ ਧਰ ਕੇ ਪਿਆਰੀ ਸਾਹਿਬ ਸਿੰਘ ਬੋਲੇ, ਸਤਨਾਮ। ਅੱਗੇ ਮੇਰੇ ਕਲਗੀਆਂ ਵਾਲੇ ਦਾ ਦਰਬਾਰ ਸਜਿਆ ਹੋਇਆ, ਤੁਰਤੀ ਨਾਲ ਕਰ ਲਓ ਦਰਸ਼ਨ, ਤੇ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਭਾਈ ਜੋਗਾ ਸਿੰਘ ਪਹੁੰਚਿਆ, ਪਰ ਅੰਦਰੋਂ ਸੋਚਦਾ ਮਨਾ, ਗੁਰੂ ਉਤਰ ਜਾਮੀ ਹੈ, ਪਤਾ ਨੀ ਕੀ ਸਜ਼ਾ ਦੇਵੇਗਾ। ਪਰ ਜਿਸ ਵੇਲੇ ਭਾਈ ਜੋਗਾ ਸਿੰਘ ਪਹੁੰਚਿਆ, ਹਜ਼ੂਰ ਨੇ ਜੋ ਦੂਰੋਂ ਵੇਖਿਆ, ਇਹ ਪਿਆਰ ਨਾਲ ਮੇਰੇ ਚੋਜੀ ਪਾਤਸ਼ਾਹ ਕਹਿੰਦੇ ਹਨ ਕੀ

โยเกียจีอาจะไตโยกาสิงนึกตานึกตาหดูเตโกราหะเมรีโชดีปาเสียคันลเกเปียรีสาสังติจิสสิกตูบการเมราคัมนีสิระชัลราโยกาจีอาโคชิเวสารียะเนตะเกอาเกียไตโยกาสิงไบวาวาติติหดูเตโกราเกขดาเกโยเกียชาบาสทุกมนีਪਾਈ ਜੋਗਾ ਸਿੰਘ ਦੇ ਮਨ ਵਿੱਚ ਖਿਆਲ ਆਇਆ ਉਹ ਮਨ ਮੈਂ ਤਾਂ ਸਮਝਦਾ ਸੀ ਗੁਰੂ ਅੰਤਰ ਜਾਮੀ ਹੈ ਤੇ ਜੇ ਅੰਤਰ ਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਵੀ ਮੇਰੀ ਕਰਤੂਤ ਨੂੰ ਵੀ ਜਾਣਦਾ ਹੁੰਦਾ ਤੇ ਜੇ ਜਾਣਦਾ ਹੁੰਦਾ ਤਾਂ ਮੇਰੀ ਤਾਰੀਫ ਥੋੜੀ ਕਰਨੀ ਸੀ ਜੋੜਿਆਂ ਨੂੰ ਖੜਾ ਕਰਕੇ ਸਜ਼ਾ ਦੇ ਪਰ ਉਹ ਮਨ ਜੇ ਗੁਰੂ ਇੱਥੋਂ ਦੀਆਂ ਗੱਲਾਂ ਨਹੀਂ ਜਾਣਦਾ ਤਾਂ ਦਰਗਾਹ ਵਿੱਚ ਕਿਵੇਂ ਬਸੀਤ ਹੋਵੇਗਾ ਐਵੇਂ 12 ਸਾਲ ਸੇਵਾ ਕੀਤੀ ਆ ਕੁਛ ਨਹੀਂ ਅੰਤਰਜਾਮੀ ਸਤਿਗੁਰੂ ਜੀ ਸੋਚਣ ਲੱਗੇ ਜੋਗੇ ਨੂੰ ਕਾਮ ਕੁੰਡ ਵਿੱਚੋਂ ਕੱਢਿਆ ਹੈ ਹੁਣ ਅਸ਼ਰਬਕ ਦੇ ਖਾਤੇ 'ਚ ਪਿਆ ਪੈਂਦਾ ਜੋਗੇ ਆ ਮੇਰੇ ਵਰਤਕ ਭਾਈ ਜੋਗਾ ਸਿੰਘ ਨੇ ਜੋ ਨੇਤਰ ਖੋਲੇ ਹਜ਼ੂਰ ਦੇ ਚਿਹਰੇ 'ਤੇ ਇਤਨਾ ਨੂਰ ਸੀ ਅੱਖਾਂ ਨੀਵੀਆਂ ਹੋ ਗਈ ਹਜ਼ੂਰ ਨੇ ਫਿਰ ਕਿਹਾ ਜੋਗਿਆ ਮੇਰੇ ਵੱਲ ਕਿਉਂ ਨਹੀਂ ਤੱਕਦਾ ਭਾਈ ਜੋਗਾ ਸਿੰਘ ਨੇ ਅੱਖਾਂ ਖੋਲੀਆਂ ਫਿਰ ਵੀ ਨਹੀਂ ਵੇਖ ਸਕੇ ਮਾਦ ਗੁਜਰੀ ਦੇ ਲਾਲ ਨੇ ਕਿਹਾ ਜੋਗਿਆ ਮੇਰੇ ਵੱਲ ਤੱਕ ਭਾਈ ਜੋਗਾ ਸਿੰਘ ਨੇ ਜਿਸ ਵੇਲੇ ਤੀਜੀ ਵਾਰੀ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚੁਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੋਇਆ ਕੋਸਰੀ ਵਾਹਿਗੁਰੂ ਵੇਖਣ ਸਾਰੀ ਸਰ ਸਰ ਕੰਬਣ ਲੱਗ ਗਿਆ ਉਹ ਮੇਰੇ ਚੋਜੀ ਪਾਤਸ਼ਾਹ ਮੇਰੇ ਕੋਲ ਖੁੱਲੂਗੀ ਹੈ ਪਰ ਮੇਰਾ ਪੋਲ ਸੰਗਤ ਬਿਨਾਂ ਖੋਲਿਆ ਜੇ ਆਖੋ ਸ੍ਰੀ ਅੱਗੇ ਪਿੱਛੇ ਜੋ ਤੁਹਾਡਾ ਚਿਤ ਕਰੇ ਸਦਾ ਦੇ ਲਿਆ ਪਰ ਸੰਗਤ ਵਿੱਚ ਅਦੋਂ ਕਹਿਣ ਲੱਗੇ ਹੋ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅੰਡਿਠ ਪਿਆ ਕਰਦਾ ਸਾਂ ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਕਰਨ ਲੱਗ ਗਿਆ ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲੇ ਹੋਏ ਸੀ ਮੈਂ ਤਾਂ ਤੇਰੇ ਪਾਪਾਂ ਤੇ ਪਰਦੇ ਪਾ ਰਿਹਾ ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਬਾਬਾ ਕਲਾ ਧਾਰੀ ਜੀ ਇੱਕ ਵੀ ਆਖੋ ਸ੍ਰੀ ਵਾਹਿਗੁਰੂ ਬਾਬਾ ਕਲਾ ਧਾਰੀ ਜੀ ਬੇਦੀ ਅੰਤ ਸਨ ਸਤਿਗੁਰੂ ਸਿੱਧੇ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ ਪਰ ਬੇਦੀ ਅੰਤ ਜਾਣ ਕੇ ਮੇਰੇ ਕਲਗੀ ਦਰਸ਼ ਕੇ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ ਇੱਕ ਕੌੜਾ ਕਿਰਪਾਓ ਵਜੋਂ ਦਿੰਦੇ 500 ਰੁਪਇਆ ਤੇ ਕੌੜਾ ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਵਿੱਚ ਖਿਆਲ ਆਇਆ ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾ ਦਾਈ ਜੀ ਨਾਲ ਮਿਲਦੀ ਹੈ ਤੇ ਐਸੀ ਮੈਂ ਕਿਉਂ ਨਾ 500 ਰੁਪਇਆ ਤੇ ਕੌੜਾ ਗੁਰੂ ਤੋਂ ਲੈ ਆਉਂ ਉਸੇ ਤਰ੍ਹਾਂ ਠਾਠ ਬਾਤ ਬਣਾ ਲਿਆ ਅਨੰਦਪੁਰ ਸਾਹਿਬ ਚਲਾ ਗਿਆ ਕਿਲੇ ਦਾ ਦਰਵਾਜ਼ਾ ਖੁੱਲ੍ਹਾ ਸੀ ਅੰਦਰ ਜਿਸਲੇ ਗਿਆ ਹਜ਼ੂਰ ਨੇ ਦੂਰੋਂ ਤੱਕਿਆ ਤੇ ਮੇਰੇ ਚੋਧੀ ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਗਰੀ ਬਨਵਾਸ ਬਾਬਾ ਕਲਾ ਧਾਰੀ ਜੀ ਆਏ ਸਤਿਕਾਰ ਨਾਲ ਲਿਆਓ ਜਿਸਲੇ ਨੇੜੇ ਆਇਆ ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤੋਂ ਨਹੀਂ ਸੰਗਤਾਂ ਵਿੱਚ ਹੀ ਕਈਆਂ ਨੇ ਵੇਖੇ ਹਜ਼ੂਰ ਕਹਿਣ ਲੱਗੇ ਬਾਬਾ ਜੀ ਨੂੰ ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ ਬਿਠਾ ਦਿੱਤਾ ਬਾਬਾ ਜੀ ਕਿਉਂ ਆਇਆ ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਇਆ ਤੇ ਘੋੜਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਬੇਨਤੀ ਸੁਣ ਲਓ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਲਿਆਓ 500 ਰੁਪਇਆ ਜਿਸੇ ਨੇ ਲਿਆਂਦਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾ ਕੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਘੋੜਾ ਵੀ ਦੇ ਦਿੱਤਾ 500 ਰੁਪਇਆ ਵੀ ਜਿਸੇ ਨੇ ਲੈ ਕੇ ਤੁਰੇ ਆ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ ਹਜ਼ੂਰ ਕਹਿਣ ਲੱਗੇ ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ ਆਖੋ ਸ੍ਰੀ ਵਾਹਿਗੁਰੂ ਜਿਸ ਵੇਲੇ ਇਹ 500 ਰੁਪਇਆ ਤੇ ਘੋੜਾ ਲੈ ਕੇ ਤੁਰਿਆ ਹੱਸ ਕੇ ਕਹਿਣ ਲੱਗਾ ਗੁਰੂ ਬਣਿਆ ਫਿਰਦਾ ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆਂ ਹਾਂ ਆਖੋ ਸ੍ਰੀ ਵਾਹਿਗੁਰੂ ਅਦੋਂ ਕਹਿਣ ਲੱਗੇ ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ ਕਿਹਨੂੰ ਬੈਰੂਪੀਏ ਨੂੰ ਆਖੋ ਸ੍ਰੀ ਵਾਹਿਗੁਰੂ ਫੜ ਲਿਆ ਫਿਰ 500 ਰੁਪਇਆ ਵੀ ਖੋ ਲਿਆ ਤੇ ਘੋੜਾ ਵੀ ਤੇ ਚੰਗੀ ਤਰ੍ਹਾਂ ਚਾਟਾ ਜਗਾਇਆ ਚਾਟਾ ਜਾਣਦੇ ਹੋ ਨਾ ਜਾਣਾ ਸਮਝ ਲਿਆ
ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ, ਮਾਰ ਮਾਰ ਕੇ ਚੰਗੀ ਤਰ੍ਹਾਂ ਦੇ ਵੱਖਰੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਮਹਾਰਾਜ ਬੇਨਤੀ ਸੁਣ ਲਓ। ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਲਿਆਓ 500 ਰੁਪਈਆ ਜਿਸੇ ਨੇ ਲਿਆਂਦਾ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾਂਗੇ, ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਘੋੜਾ ਵੀ ਦੇ ਦਿੱਤਾ, 500 ਰੁਪਈਆ ਵੀ ਜਿਸੇ ਨੇ ਲੈ ਕੇ ਤੁਰੇ ਆ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ। ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਈਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ ਗੁਰੂ ਬਣਿਆ ਫਿਰਦਾ, ਇਹਨੂੰ ਇਹ ਨੀ ਪਤਾ ਕਿ ਮੈਂ ਬੈਰੂਪੀਆ ਹਾਂ। ਆਖੋ ਸ੍ਰੀ ਵਾਹਿਗੁਰੂ। ਅਦੋ ਕਹਿਣ ਲੱਗੇ ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ ਬੈਰੂਪੀਏ ਨੂੰ? ਆਖੋ ਸ੍ਰੀ ਵਾਹਿਗੁਰੂ। ਫੜ ਲਿਆ ਫਿਰ 500 ਰੁਪਈਆ ਵੀ ਖੋ ਲਿਆ ਤੇ ਘੋੜਾ ਵੀ, ਤੇ ਚੰਗੀ ਤਰ੍ਹਾਂ ਚਾਟਾ ਸਿਖਾਇਆ। ਚਾਟਾ ਜਾਣਦੇ ਹੋ ਨਾ, ਜਾਣਾ ਸਮਝਦੇ ਆ ਜੀ। ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ, ਮਾਰ ਮਾਰ ਕੇ ਚੰਗੀ ਤਰ੍ਹਾਂ ਦੇ ਵੱਖੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਬਾਬਾ ਕਲਾਧਾਰੀ ਜੀ ਸ਼ਿਕਾਰ ਖੇਲਣ ਆਏ। ਹਜ਼ੂਰ ਆਪ ਚਲੇ ਗਏ, ਬਾਬਾ ਜੀ ਸ਼ਿਕਾਰ ਖੇਲਣ ਨਹੀਂ ਆਉਂਦੇ। ਤਾਂ ਬਾਬਾ ਕਲਾਧਾਰੀ ਜੀ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਦੀ ਮਾਰ ਤੋਂ ਡਰਦੇ ਆ, ਜਿਸ ਵੇਲੇ ਫੜ ਲੈਂਦੇ ਫਿਰ ਹੱਡੀ ਪਸਰੀ ਨਹੀਂ ਸਕਦੇ। ਹਜ਼ੂਰ ਕਹਿਣ ਲੱਗੇ ਬਾਬਾ ਮੇਰੇ ਸਿੱਖ ਤੁਹਾਨੂੰ ਮਾਰਨੇ ਕਦੇ ਨਹੀਂ ਹੋ ਸਕਦਾ। ਬਾਬਾ ਕਲਾਧਾਰੀ ਜੀ ਕਹਿਣ ਲੱਗੇ ਮਹਾਰਾਜ ਤਾਂ ਉਹ ਵੀ ਤੂੰ ਮੇਰਾ ਹੀ ਰੂਪ ਬਣਾ ਕੇ ਗਿਆ ਸੀ ਨਾ। ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ ਬਾਬੇ ਆ ਜਿਤਨੇ ਤੱਕ ਤੇਰਾ ਰੂਪ ਬਣਾ ਕੇ ਗਿਆ, ਸਤਿਕਾਰ ਵੀ ਕੀਤਾ, ਉਹਨੂੰ 500 ਰੁਪਈਆ ਤੇ ਘੋੜਾ ਵੀ ਦਿੱਤਾ, ਪਰ ਜਿਸੇ ਲਈ ਉਹ ਆਪਣੇ ਮੂੰਹ ਕਹਿਣ ਲੱਗਾ ਕਿ ਮੈਂ ਬੈਰੂਪੀਆ ਗੁਰੂ ਨਾਨਕ ਬਣਾਇਆ ਫਿਰਦਾ ਹੈ। ਬਾਬਾ ਉਸ ਵੇਲੇ ਉਹ ਗੁਰੂ ਨਾਨਕ ਦੀ ਗੱਡੀ ਵੱਲ ਉਂਗਲ ਪਿਆ ਕਰਦਾ ਸੀ ਤੇ ਮੈਂ ਗੁਰੂ ਨਾਨਕ ਦੇ ਗੱਡੀ ਦਾ ਸੇਵਾਦਾਰ ਹਾਂ, ਜਿਹੜਾ ਇਧਰ ਉਂਗਲ ਕਰੇਗਾ ਉਂਗਲ ਕੱਢ ਦਿਆਂਗਾ। ਆਖੋ ਸ੍ਰੀ ਵਾਹਿਗੁਰੂ। ਮੈਂ ਨਹੀਂ ਬਰਦਾਸ਼ਤ ਕਰ ਸਕਦਾ, ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਅਜੂਰ ਕਹਿਣ ਲੱਗੇ ਜੋਗਿਆ ਫਿਰ ਤੂੰ ਕਹਿੰਦਾ ਸਰ ਗੁਰੂ ਨੂੰ ਪਤਾ ਹੀ ਨਹੀਂ। ਤੋ ਭਾਈ ਜੋਗਾ ਸਿੰਘ ਨੇ ਕਿਹਾ ਮਹਾਰਾਜ ਫਿਰ ਇਹ ਵੀ ਚੰਗਾ ਹੋ ਗਿਆ, ਪਤਾ ਲੱਗ ਗਿਆ ਕਿ ਤੂੰ ਆਪਣੇ ਸਿੱਖਾਂ ਦੀ ਸਹਾਇਤਾ ਕਰਦਾ। ਆਖੋ ਸ੍ਰੀ ਵਾਹਿਗੁਰੂ। ਤੋ ਹਜ਼ੂਰ ਕਹਿਣ ਲੱਗੇ ਜੋਗਿਆ ਇਹਦਾ ਮਤਲਬ ਕੀ ਹੋਇਆ ਵੀ ਤੂੰ ਮੇਰੀ ਅਜ਼ਮਾਇਸ਼ ਕੀਤੀ ਮਹਾਰਾਜ, ਜਿਵੇਂ ਸਮਝੋ। ਤੋ ਪੰਥ ਦੇ ਵਾਲੀ ਚੋਜੀ ਪਾਤਸ਼ਾਹ ਦੇ ਨੇਤਰਾਂ ਚ ਜਲ ਜਾਣ ਲੱਗ ਗਿਆ। ਹਜ਼ੂਰ ਵੈਰਾਗ ਕਰ ਤੇ ਕਹਿਣ ਲੱਗੇ ਜੋਗਿਆ ਮੈਨੂੰ ਅੱਗੇ ਵੀ ਸਿੱਖਾਂ ਨੇ ਅਜ਼ਮਾਇਆ, ਕਿਸ ਤਰ੍ਹਾਂ ਅਜ਼ਮਾਇਆ ਆਓ ਜਰਾ ਪਿਆਰ ਨਾਲ ਸਾਨੂੰ ਕਹੋ। ਹਜ਼ੂਰ ਨੇ ਮੁਖਾਤਬ ਹੋ ਕੇ ਭਾਈ ਜੋਗਾ ਸਿੰਘ ਨੂੰ ਕਿਹਾ ਬਹੁਤੀ ਲੋੜ ਜੇ

ਜੋ ਗਿਆ ਮੈਨੂੰ ਪਹਿਲੇ ਜਨਮ ਵਿੱਚ ਸਿੱਖ ਨੇ ਅਜ਼ਮਾਇਆ ਬਾਬਰ ਦੀ ਜਿੱਤ, ਮੈਂ ਸਿੱਖ ਵਾਸਤੇ ਸਿੱਖੀਆਂ ਦਿੱਤੀ, ਫਿਰ ਮੈਨੂੰ ਪੰਜਵੇਂ ਜਨਮ ਵਿੱਚ ਦਿੱਲੀ ਦੀ ਸਿੱਖ ਨੇ ਦਿੱਲੀ ਦੀਆਂ ਸੰਗਤਾਂ ਨੇ ਅਜ਼ਮਾਇਆ। ਬੇਨਤੀ ਕੀਤੀ ਸਕੇ ਪਾਤਸ਼ਾਹ ਚੰਦੂ ਹੰਕਾਰੀ ਵਾਰਿਸਤਾ ਨਹੀਂ ਲੈਣਾ, ਫਿਰ ਜੋ ਗਿਆ ਜੇ ਮੈਂ ਕੁੜਮਾਚਾਰੀ ਦੀ ਅਸੀਅਤ ਚੰਦੂ ਦੇ ਕਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਖਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਇਸ ਵੇਲੇ ਚੰਦੂ ਦੇ ਕਰ ਗਿਆ, ਚੰਦੂ ਨੇ ਮੇਰੇ ਤੇ ਸਰਦੀ ਬਲਦੀ ਰੇਹ ਦੇ ਕਰਕੇ ਪਾਏ, ਪਰ ਮੈਂ ਅਜ਼ਮਾਇਸ਼ ਪੂਰਾ ਉਤਰਿਆ। ਫਿਰ ਹੋਰ ਵੀ ਕਿਸਨੇ ਅਜ਼ਮਾਇਆ?

ਦਿੱਲੀ ਚ ਜਾਂਦਾ, ਵਿਖਾਲੇ ਲੈ ਕੇ ਪਿਆ ਜਾਂਦਾ, ਮਗਰ ਫੌਜ ਲੱਗ ਗਈ ਬਿਧੀ ਚੰਦ ਨੂੰ ਪਕੜਨ ਵਾਸਤੇ। ਅੱਗੇ ਬਿਧੀ ਚੰਦ ਨੇ ਕੀ ਤੱਕਿਆ, ਪਠਿਆਰੀ ਦਾ ਪੱਸ ਪਿਆ ਬਣਦਾ ਹੈ, ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖ ਕੇ ਛਾਲ ਮਾਰ ਦਿੱਤੀ। ਹਜ਼ੂਰ ਕੀਰਤਪੁਰ ਬੈਠੀ ਹਨ ਦੀਵਾਨ ਚ ਜਾ ਕੇ, ਨੇਤਰ ਖੁੱਲੇ ਤੇ ਕਹਿਣ ਲੱਗੇ ਪਿਆਰੇ ਉਹਨਾਂ ਦੀ ਗਰਮੀ ਵੀ ਲੱਗਦੀ, ਆਖੋ ਕੀ ਮੇਰੇ ਛੇਵੇਂ ਪਾਤਸ਼ਾਹ ਜਲ ਲਿਆ, ਜਲ ਦੀਆਂ ਗਾਗਲਾਂ ਹਜ਼ੂਰ ਦੇ ਉੱਤੇ ਪਾਈਆਂ, ਪਰ ਮੇਰੇ ਛੇਵੇਂ ਪਾਤਸ਼ਾਹ ਦਾ ਸਰੀਰ ਛਾਲੇ ਛਾਲੇ। ਪੁੱਛੇ ਦਾਤਾ ਜੀ ਇਹ ਕੀ? ਹਜ਼ੂਰ ਕਹਿਣ ਲੱਗੇ ਬਿਧੀ ਚੰਦ ਨੇ ਸਾਡਾ ਧਿਆਨ ਕਰਕੇ ਪੱਠੀ ਵੀ ਛਾਲ ਮਾਰ ਦਿੱਤੀ ਹੈ, ਬਿਧੀ ਚੰਦ ਨੂੰ ਤੱਤੀ ਵਾਰੀ ਲੱਗੀ, ਸਾਰੀ ਗਰਮੀ ਸਾਡੇ ਪਿਆਰੀ ਜੋਗਿਆ ਮੈਂ ਉਸ ਬਣਾਇਆ ਸੀ ਜੀ ਪੂਰਾ ਉਤਰਿਆ।

ਮੇਰੇ ਸਿਰ ਦੀ ਲੋੜ ਹੀ ਪੈਂਦੀ। ਜੋ ਗਿਆ ਮੈਂ ਦੇਖ ਕੇ ਅਜ਼ਮਾਇਸ਼ ਚ ਪੂਰਾ ਉਤਰਦਾ। ਪਰ ਹਜ਼ੂਰ ਵਿਰਾਜ ਵਿੱਚ ਆ ਕੇ ਕਹਿਣ ਲੱਗੇ, ਗੁਰਾਂ ਜੋ ਗਿਆ ਹੋ ਗਿਆ ਕੀ ਤੈਨੂੰ। ਮੈਨੂੰ ਸਿੱਖਾ ਨੇ ਜਿੱਥੇ ਜਿੱਥੇ ਵੀ ਅਜ਼ਮਾਇਆ ਉੱਥੇ ਉੱਥੇ ਪੂਰਾ ਉਤਰਿਆ। ਪਰ ਜੋ ਗਿਆ ਉਹ ਕਿਹੜੀ ਅਜ਼ਮਾਇਸ਼ ਕੀਤੀ, ਕਿਹੜੀ ਸਾਹਤੇ ਕੀਤੀ? ਪੰਥ ਦੇ ਵਾਲੀ ਕਿਸੇ ਵਿਰਾਜ ਵਿੱਚ ਆ ਕੇ ਤੇ ਜੋਗੇ ਨੂੰ ਮੁਖਾਤਬ ਹੋ ਕੇ ਕਹਿੰਦੇ ਹਨ,

ਜੋ ਕਿ ਇਸ ਤਰ੍ਹਾਂ ਮੈਨੂੰ ਕਿਸੇ ਨੇ ਨਹੀਂ ਦਿੱਤਾ ਜਿਸ ਤਰ੍ਹਾਂ ਤੁਸੀਂ ਧੋ ਦਮਾਇਆ। ਪਿਆਰੀ ਸਾਧ ਸੰਗਤ, ਹਜ਼ੂਰ ਦੇ ਬਚਨ ਸਨ, ਭਾਈ ਜੋਗਾ ਸਿੰਘ ਚਰਨਾਂ ਤੇ ਬੈਠਿਆ, ਰੋ ਰੋ ਕੇ ਚਰਨਾਂ ਨੂੰ ਸੱਚੇ ਪਾਤਸ਼ਾਹ ਮੈਨੂੰ ਬਖਸ਼, ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ। ਕਿਹੜੀ ਅਰਦਾਸ? ਆਵਾਜ਼ ਆਪਾਂ ਕਰ ਲਈ, ਤੂੰ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ ਹੈ, ਪਰ ਇਹੋ ਜਿਹਾ ਚੁਕਾਓ ਪਤਾ ਨੀ ਫਿਰ ਕਦ ਮਿਲੇਗਾ, ਖੁਸ਼ ਨਹੀਂ ਇਹੋ ਜੀ ਮੇਰਾ ਪਤਾ ਨੀ ਫਿਰ ਕਦ ਮਿਲੇਗਾ। ਪਿਆਰੀ ਸਾਹਿਬ ਸੰਗਤ, ਭਾਈ ਜੋਗਾ ਸਿੰਘ ਪਹਿ ਕੇ ਅਰਦਾਸ ਕਿਆ ਕਰਦਾ ਹੈ, ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ ਭਾਈ, ਆਓ ਜੀ ਅੱਜ ਭਾਈ ਜੋਗਾ ਸਿੰਘ ਬਖਸ਼ਿਆ ਜਾਏਗਾ ਤਾਂ ਅਸੀਂ ਵੀ ਬਖਸ਼ ਜਾਵਾਂਗੇ। ਕਰੋ ਅਰਦਾਸ, ਪਹਿਲਾਂ ਸਿਰ ਖੋਲੇ ਪਿੱਛੇ ਸਾਰੀ ਖੁੱਲ੍ਹ ਜਾਂਦੀ।

ਜੋਗਿਆ ਰੋਈ ਜਾ ਉਤਨੇ ਤੱਕ, ਜਿਤਨੇ ਤੱਕ ਤੇਰੇ ਅੰਦਰੋਂ ਹਉਮੈ ਪਾਣੀ ਬਣ ਕੇ ਖਾਥਾਣੀ ਬਾਹਰ ਨਹੀਂ ਆ ਜਾਂਦੀ। ਰੋ ਰੋ ਕੇ ਹਾਰਾ ਫੁੱਲ ਜੋਗਿਆ ਕੀ ਕਹਿੰਦਾ, ਮਹਾਰਾਜ ਮੈਂ ਭੁੱਲ ਗਿਆ। ਹਜ਼ੂਰ ਕਹਿਣ ਲੱਗੇ, ਜੋਗਿਆ ਭੁੱਲ ਗਏ ਆਸ ਕੇ ਪਾਸਿਆ। ਹਜ਼ੂਰ ਕਹਿਣ ਲੱਗੇ, ਬਖਸ਼ਿਆ ਕੁਛ ਨਹੀਂ। ਕਿਉਂਕਿ ਜੋਗਾ ਬਖਸ਼ਿਆ ਗਿਆ, ਤੁਸੀਂ ਵੀ ਬਖਸ਼ੇ ਗਏ, ਆਪਾਂ ਸਾਰੇ ਬਖਸ਼ੇ ਗਏ ਹਾਂ। ਪਿਆਰ ਨਾਲ ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੂਰੀ ਚੜਦਾ ਹੈ, ਉਹਨੇ ਫਿਰ ਇਹ ਨਹੀਂ ਵੇਖਣਾ ਹੈ ਮੈਰੀ ਜਗ੍ਹਾ ਹੈ ਜਾਂ ਚੰਗੀ ਹੈ ਗੰਦੀ, ਮੰਦੀ ਥਾਂ ਤੇ ਸੂਰੀ ਰੋਸ਼ਨੀ ਦੇਦਾ ਹੈ। ਗੁਰੂ ਦੀ ਮੇਰ ਹਰ ਥਾਂ ਤੇ ਜਾਂਦੀ, ਅੱਜ ਤੁਹਾਡੇ ਉੱਤੇ ਵੀ ਪੱਕਾ ਹੈ ਗੁਰੂ, ਤੁਹਾਨੂੰ ਵੀ ਦਾਤਾ ਮਿਲੀ। ਜੋਗਾ ਬਖਸ਼ਿਆ ਗਿਆ, ਪਰ ਭਾਈ ਜੋਗਾ ਸਿੰਘ ਨੇ ਕਿਹਾ, ਮਹਾਰਾਜ ਇੱਕ ਸ਼ੰਕਾ ਛੋਟਾ ਜਿਹਾ ਰਹਿ ਗਿਆ। ਅਦੋਂ ਕਹਿਣ ਲੱਗੇ, ਬਾਹਰ ਕੱਢ। ਮਹਾਰਾਜ ਵੇਸਵਾ ਦੇ ਚਵਾਰੇ

ਜਿਹਨਾਂ ਨੇਤਰਾਂ ਨੇ ਦਰਸ਼ਨ ਕਰਨੇ ਉਹਨਾਂ ਨੂੰ ਨੀਂਦਰ ਕੀਤੀ ਨਾਰਦ ਸਾਰੀ ਸਾਰੀ ਰਾਤ ਇਹ ਨੇਤਰ ਇਸ ਆਸਾ ਵਿੱਚ ਜਾਗਦੇ ਰਹਿੰਦੇ ਖੁੱਲੇ ਰਹਿੰਦੇ ਕਿ ਕਦ ਮੈਨੂੰ ਦਰਸ਼ਨ ਹੋ। ਨਾਰਦ ਜੀ ਭਗਵਾਨ ਦੇ ਦੇਸ਼ ਪਹੁੰਚੇ, ਦਰਸ਼ਨ ਮੇਲਾ ਕੀਤਾ, ਬੇਨਤੀ ਕੀਤੀ, ਮਹਾਰਾਜ ਇੱਕ ਜੰਗਲ ਬੀਆਬਾਨ ਵਿੱਚ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਤਪਸਵੀ ਬੜਾ ਪਿਆਰਾ ਹੈ ਮਹਾਰਾਜ, ਸਵਾਸ ਸਵਾਸ ਤੁਹਾਡਾ ਸਿਮਰਨ ਕਰਦਾ ਹੈ, ਪਰ ਮਹਾਰਾਜ ਇਹ ਦੱਸੋ ਵੀ ਉਹਨੂੰ ਦਰਸ਼ਨ ਕਰਦੇ ਹੋ? ਦਰਸ਼ਨਾਂ ਦੀ ਤਾਂ ਵਿੱਚ ਬੈਠਾ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਉਹਨੂੰ ਤਾਂ ਖਾਣਾ ਪੀਣਾ ਹੀ ਭੁੱਲ ਗਿਆ, ਇੱਕੋ ਤੇਰੇ ਦਰਸ਼ਨਾਂ ਦੀ ਲਗਨ। ਭਾਗਾਂ ਵਾਲਾ ਗੁਰਮੁਖ ਹੈ ਪਿਆਰੀ ਸਾਧ ਸੰਗਤ, ਜਿਸ ਦੇ ਅੰਦਰ ਦਰਸ਼ਨਾਂ ਦੀ ਸਿੱਖ, ਜੋ ਗੁਰੂ ਦੇ ਦਰਸ਼ਨ ਚਾਹੁੰਦੇ ਇਸ ਲਗਨ ਵਿੱਚ ਜੀਵਨ ਬਤੀਤ ਕਰ ਰਹੇ। ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਸਨ ਜੇ ਇਸ ਆਸ ਵਿੱਚ ਬੈਠਾ ਹੈ ਦਰਸ਼ਨਾਂ ਦੀ ਦਾਤ ਚਾਹੁੰਦਾ ਹੈ ਇਹਨੂੰ ਦਰਸ਼ਨ ਜ਼ਰੂਰ ਹੋ ਗਿਆ। ਮਹਾਰਾਜ ਦਰਸ਼ਨ ਕਰਦੇ ਹੋਗੇ ਤਾਂ ਭਗਵਾਨ ਜੀ ਕਹਿਣ ਲੱਗੇ, ਨਾਰਦ ਉਸ ਨੂੰ ਜਾ ਕੇ ਕਹਿ ਦੇ ਜਿਸ ਦਰਖਤ ਦੇ ਹੇਠਾਂ ਬੈਠ ਕੇ ਉਹ ਮੈਨੂੰ ਯਾਦ ਕਰ ਰਿਹਾ ਹੈ, ਉਸ ਦਰਖਤ ਦੇ ਜਿਤਨੇ ਪੱਤੇ ਹਨ ਉਤਨੇ ਜਨਮ ਤਾਰੇਗਾ ਤਾਂ ਉਹਨੂੰ ਦਰਸ਼ਨ ਹੋ। ਮਹਾਰਾਜ ਏਡੀ ਲੰਮੀ ਤਾਰੀਖ ਪਾ ਦਿੱਤੀ, ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮੇਰੇ ਨਾਲ ਹੀ ਤੁਰ ਪਾਓਗੇ ਉਹਨੂੰ ਦਰਸ਼ਨ ਦੇਣ ਵਾਸਤੇ, ਉਹ ਬੜਾ ਪਿਆਰਾ ਹੈ, ਪਰ ਤੁਸੀਂ ਏਡੀ ਲੰਮੀ ਤਾਰੀਖ ਪਾਈ। ਹਾਂ ਨਾਰਦ, ਨਾਰਦ ਵਾਪਸ ਮਿਲਿਆ, ਇਹ ਅੱਗੇ ਉਡੀਕਦਾ ਪਿਆ ਸੀ, ਆਉਂ ਖੜੀ ਨਿਹਾਲੀ ਪੰਧ ਮਤ ਮੂੰ ਸੱਜਣਾ, ਉਹ ਸੱਜਣ ਆਵੇ ਜੋ ਮੈਨੂੰ ਮੇਰੇ ਸੱਜਣ ਦਾ ਸੰਦੇਸ਼ ਸੁਣਾ ਦੇ, ਉਹ ਵੀ ਸੱਜਣ ਹੈ, ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੈਨੂੰ ਗੁਰੂ ਨਾਨਕ ਦੇ ਬਚਨ ਸੁਣਾਵੇ, ਭਾਈ ਫਿਰ ਉਹ ਕੌਣ ਹੈ? ਸੋ ਭਾਈ ਸੋ ਮੇਰਾ ਵੀਰ, ਜੇ ਬਹੁਤਾ ਪਿਆਰ ਆਵੇ ਤਾਂ ਕਹਿੰਦੇ ਆ ਵੀਰ। ਨਾਰਦ ਜੀ ਆ ਰਹੇ, ਉਡੀਕਦਾ ਪਿਆ ਸੀ, ਆ ਕੇ ਚਰਨਾਂ ਤੇ ਡਹਿ ਪਿਆ, ਸੁਣਾਓ ਨਾਰਦ ਜੀ ਕੀਤੇ ਦਰਸ਼ਨ? ਹਾਂ ਬਾਈ ਮੈਂ ਕਰ ਆਇਆ ਦਰਸ਼ਨ, ਨਾਰਦ ਤੋਂ ਤਨ ਹੈ, ਮੇਰੇ ਵਾਸਤੇ ਕੀ ਹੁਕਮ ਹੈ? ਨਾਰਦ ਨੇ ਕਿਹਾ ਵੀ ਜਿਹੜਾ ਤੇਰੇ ਵਾਸਤੇ ਹੁਕਮ ਮਿਲਿਆ ਹੈ ਉਹ ਤੈਨੂੰ ਦੱਸਣਾ ਨਹੀਂ, ਕਿਉਂ? ਉਹ ਤੇਰੇ ਹੱਕ ਵਿੱਚ ਨਹੀਂ। ਨਾਰਦ ਜੀ ਦੱਸ ਦਿਓ, ਜੋ ਮੇਰੇ ਭਗਵਾਨ ਦਾ ਜੋ ਮੇਰੇ ਰੱਬ ਦਾ ਹੁਕਮ ਹੈ ਉਹ ਮੇਰੇ ਫਾਇਦੇ ਕੀ ਹੋਵੇ? ਨਹੀਂ ਭਾਈ ਤੂੰ ਹੱਥ ਨਾ ਕਰ, ਜੋ ਕੋਈ ਭਗਵਾਨ ਨੇ ਤੇਰੇ ਵਾਸਤੇ ਕਿਹਾ ਤੈਨੂੰ ਨਹੀਂ ਦੱਸਣਾ। ਰੋ ਪਿਆ, ਨਹੀਂ ਨਾਰਦ ਜੀ ਤੁਸੀਂ ਦੱਸੋ, ਮੇਰਾ ਭਗਵਾਨ ਜੋ ਵੀ ਮੇਰੇ ਵਾਸਤੇ ਕਰੇਗਾ ਉਹ ਠੀਕ ਹੀ ਕਰੇਗਾ, ਸਿੱਖ ਕਦੇ ਡੋਲਦਾ ਨਹੀਂ, ਜੈਸਾ ਵੀ ਸਮਾਜ ਆਵੇ ਸੁੱਖ ਆ ਗਏ ਹਨ ਤਾਂ ਗੁਰੂ ਨਾਲ ਜੁੜਿਆ ਰਹਿੰਦਾ, ਜੇ ਕਿਸੇ ਦੇ ਦੁੱਖਾਂ ਨੇ ਵੀ ਫੇਰਾ ਪਾਇਆ ਹੈ ਦੁੱਖ ਵੀ ਆ ਗਏ ਹਨ ਫਿਰ ਕਾਬਰਦਾ ਨਹੀਂ, ਸਮਝਦਾ ਹੈ ਇਹ ਵੀ ਕਿਸੇ ਮੇਰੀ ਭੁੱਲ ਦੀ ਤਾੜਨਾ ਹੀ ਹੋ ਰਹੀ ਆ। ਖੁਸ਼ੀ ਇਸ ਤਰ੍ਹਾਂ ਸੋਹਣਾ ਤੇ ਮੋਹਣਾ ਦੇ ਮਨ ਵਿੱਚ ਦ੍ਰਿੜ ਵਿਸ਼ਵਾਸ ਹੋ ਚੁੱਕਾ, ਇਸ ਖਿਆਲ ਵਿੱਚ ਰਹਿੰਦਾ ਹੈ ਕਿ ਜੇ ਗੁਰ ਚਿੜਕੇ ਤਾਂ ਮਿੱਠਾ ਲੱਗੇ, ਇਹਦੇ ਵਿੱਚ ਵੀ ਕੋਈ ਪਲਾ ਹੈ? ਨਾਰਦ ਜੀ ਮੈਨੂੰ ਦੱਸੋ। ਨਾਰਦ ਨੇ ਕਿਹਾ ਤੇ ਦੱਸਾਂ? ਹਾਂ। ਤੋ ਨਾਰਦ ਨੇ ਕਿਹਾ ਤੂੰ ਦਰਸ਼ਨ ਚਾਹੁੰਦਾ ਨਾ? ਹਾਂ ਨਾਰਦ ਜੀ ਇਹ ਇੱਕ ਲਾਲਸਾ ਹੈ। ਤੋ ਨਾਰਦ ਭਗਵਾਨ ਜੀ ਕਹਿਣ ਲੱਗੇ ਤੇਰੇ ਵਾਸਤੇ ਹੁਕਮ ਹੈ ਜਿਸ ਦਰਖਤ ਦੇ ਹੇਠਾਂ ਬਹਿ ਕੇ ਰਾਤ ਦਿਨ ਦਰਸ਼ਨ ਚਾਹੁੰਦਾ ਹੈ, ਜਿਤਨੇ ਦਰਖਤ ਦੇ ਪੱਤੇ ਹਨ ਉਤਨੇ ਜਨਮ ਤਾਰੇਗਾ ਤਾਂ ਤੈਨੂੰ ਦਰਸ਼ਨ ਹੋ। ਪਿਆਰੀ ਸਾਧ ਸੰਗਤ, ਜਿਸ ਵੇਲੇ ਇਹ ਬਚਨ ਇਸਨੇ ਸੁਣਿਆ ਇਹਨੇ ਛਾਲ ਮਾਰੀ, ਨੱਚਣ ਟੱਪਣ ਲੱਗ ਗਿਆ, ਬੜਾ ਖੁਸ਼ ਹੋਇਆ। ਨਾਰਦ ਹੈਰਾਨ ਹੋ ਗਿਆ, ਕਹਿਣ ਲੱਗਾ ਭਾਈ ਤੈਨੂੰ ਕਾਹਦੀ ਖੁਸ਼ੀ ਚੜ ਗਈ? ਏਡੀ ਲੰਮੀ ਤਰੀਕ ਪਈ ਹੈ, ਬੇਅੰਤ ਪੱਤੇ ਹਨ ਦਰਖਤ ਦੇ, ਉਸ ਤੋਂ ਬਾਅਦ ਤੈਨੂੰ ਕਿਧਰੇ ਜਾ ਕੇ ਦਰਸ਼ਨ ਹੋਣਗੇ ਤੇ ਤੈਨੂੰ ਖੁਸ਼ੀ ਕਾਹਦੀ ਚੜ ਗਈ ਹੈ? ਹੱਸ ਕੇ ਕਹਿਣ ਲੱਗਾ ਨਾਰਦ ਜੀ ਭਾਵੇਂ ਮੈਂ ਇਤਨੇ ਜਨਮ ਤਾਰਾਂਗਾ ਪਰ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਖੁਸ਼ੀ ਦਿਵਾਏਗੀ ਮੈਨੂੰ ਦਰਸ਼ਨ ਤਾਂ ਹੋਣਗੇ, ਇਸ ਖੁਸ਼ੀ ਵਿੱਚ ਮੈਂ ਨੱਚਦਾ ਟੱਪਦਾ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਇਹ ਕਹੀ ਜਾਂਦਾ ਹੈ ਇਤਨੇ ਤੱਕ ਭਗਵਾਨ ਸਾਹਮਣੇ ਆ ਕੇ ਖੜੇ ਹੋ ਗਿਆ ਖੁਸ਼ੀ। ਇਹਨੂੰ ਛਾਤੀ ਨਹਿਲਾ ਲਿਆ, ਪਿਆਰ ਕੀਤਾ। ਨਾਰਦ ਨੇ ਤੱਕਿਆ ਮਹਾਰਾਜ
ਦੁਨੀਆਂ ਝੂਠ ਬੋਲਦੀ ਹੈ, ਕਦੇ ਕਦੇ ਤੁਸੀਂ ਮੂੰਹ ਕਰਾਰਾ ਕਰ ਲੈਂਦੇ ਹੋ। ਕਿਉਂ ਨਾਰਦ ਮਹਾਰਾਜ, ਮੈਨੂੰ ਤੁਸੀਂ ਕਿਹਾ ਸੀ ਵੀ ਇਤਨੇ ਜਨਮ ਤਾਰੇਗਾ ਤਾਂ ਇਹਨੂੰ ਦਰਸ਼ਨ, ਤੇ ਤੁਸੀਂ ਹੁਣ ਇਹਨੂੰ ਛਾਤੀ ਨਾ ਲਾ ਲਿਆ। ਤਾਂ ਨਿਰੰਕਾਰ ਨੇ ਕਿਹਾ, ਨਾਰਦ ਮੈਂ ਇਸ ਦੀ ਭਾਵਨਾ ਤੇ ਤੁਠ ਪਿਆ। ਆਖੋ ਸ੍ਰੀ ਵਾਹਿਗੁਰੂ, ਇਹਦੇ ਅੰਦਰ ਜੋ ਨਿਸ਼ਚੈ ਹੈ ਮੈਂ ਉਸ ਤੇ ਖੁਸ਼ ਹੋ ਗਈ। ਯਾਰੀ ਸਾਧ ਸੰਗਤ, ਜਿੱਥੇ ਦ੍ਰਿੜ ਵਿਸ਼ਵਾਸ ਭਾਵਨਾ ਹੈ ਨਾ, ਉੱਥੇ ਰੱਬ ਹੈ। ਆਖੋ ਸ੍ਰੀ ਵਾਹਿਗੁਰੂ, ਸਿੱਖੀ ਭਾਵਨਾ। ਬਾਬਾ ਜੀ ਬਚਨ ਕਰਦੇ ਸਨ, ਜੇ ਭਾਵਨਾ ਹੋਵੇ ਤਾਂ ਇਹੋ ਜਿਹੀ ਹੋਵੇ। ਜੇ ਸਾਡੀ ਤਾਂ ਕੋਈ ਭਾਵਨਾ ਨਾ ਪੂਰੀ ਹੋਵੇ, ਅਸੀਂ ਗੁਰਦੁਆਰਾ ਹੀ ਛੱਡ ਦਿੰਦੇ ਹਾਂ, ਨਿਤਨੇ ਵੀ ਛੱਡ ਦਿੰਦੇ। ਬਾਬਾ ਜੀ ਬਖਸ਼ਿਸ਼ ਕਰਦੇ ਸਨ, ਤੱਕੋ ਇਤਨੇ ਜਨਮਾਂ ਦੀ ਤਾਰੀਖ ਲੰਮੀ ਪਈ, ਫਿਰ ਵੀ ਖੁਸ਼ੀਆਂ ਚੜ ਗਈਆਂ, ਲਾਲੀਆਂ ਚੜ ਗਈਆਂ, ਮੈਨੂੰ ਦਰਸ਼ਨ ਤਾਂ ਹੋਣਗੇ ਨਾ। ਨਿਸ਼ਚਾ ਹੀ ਹੋ ਜਿਹਾ ਹੋਣਾ ਚਾਹੀਦਾ। ਜੇ ਕਿਸੇ ਵੇਲੇ ਦਾਤ ਨਹੀਂ ਮਿਲੀ, ਗੁਰੂ ਨਾਨਕ ਦਾ ਦਰ ਛੱਡ ਥੋੜਾ ਦੇਣਾ, ਹੋਰ ਕਿਹੜਾ ਸਹਾਰਾ ਹੈ ਸਾਨੂੰ, ਹੋਰ ਕਿੱਥੇ ਜਾਈਏ, ਹੋਰ ਕੋਈ ਜਗ੍ਹਾ ਨਹੀਂ। ਤਾਂ ਭਾਈ ਜੇ ਨਹੀਂ ਦਾਤ ਮਿਲੀ ਤਾਂ ਆਪਣੀਆਂ ਕਮਜ਼ੋਰੀਆਂ ਨੂੰ ਠੀਕ ਕਰ ਲਈਏ, ਇੱਧਰ ਤਾਂ ਮੇਰਾ ਹੀ ਮੇਰਾ। ਸਤਿਗੁਰੂ ਜੀ ਨੇ ਬਾਣੀ ਫਰਮਾਇਆ, ਮਿਹਰਬਾਨ ਇੱਕ ਵਾਰੀ ਨਹੀਂ ਕਿਹਾ, ਤਾਂ ਜੇ ਮਨ ਮਰ ਜਾਏ। ਮਿਹਰਬਾਨ ਬਾਪੂ ਆਪਣੇ ਬੱਚੇ ਨੂੰ ਕੋਈ ਗੱਲ ਸਮਝਾਉਂਦਾ, ਇੱਕ ਵਾਰੀ ਨਹੀਂ ਕਈ ਕਈ ਵਾਰੀ ਕਹਿੰਦਾ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਇੱਧਰ ਤੋਂ ਮਿਹਰ। ਤਾਂ ਇਹੋ ਜਿਹਾ ਨਿਸ਼ਚਾ ਹੋਣਾ ਚਾਹੀਦਾ, ਇਹੋ ਜਿਹੀ ਭਾਵਨਾ ਹੋਣੀ ਚਾਹੀਦੀ। ਨਾਰਦ ਨੇ ਕਿਹਾ, ਮਹਾਰਾਜ ਜਿਹੜਾ ਤੁਸੀਂ ਬਚਨ ਕੀਤਾ ਉਹ ਭਗਵਾਨ ਕਹਿਣ ਲੱਗੇ ਨਿਰੰਕਾਰ। ਅਕਾਲ ਪੁਰਖ ਨੇ ਕਿਹਾ, ਨਾਰਦ ਉਹ ਕਿਹੜਾ ਬਚਨ? ਤੁਸੀਂ ਕਿਹਾ ਸੀ ਦਰਖਤ ਦੇ ਜਿਤਨੇ ਪੱਤੇ। ਨਾਰਦ ਫਿਰ ਵੇਖਿਆ ਜਰਾ ਦਰਖਤ ਵੱਲ, ਜੋ ਵੇਖਿਆ ਨਾਰਦ ਨੇ ਦਰਖਤ ਉੱਤੇ ਇੱਕ ਵੀ ਪੱਤਾ ਨਹੀਂ ਆ ਖੁਸ਼ਰੀ। ਹੁਣ ਨਾਰਦ ਦੇ ਚਰਨਾਂ ਤੇ ਬਹਿ ਪਿਆ, ਮਹਾਰਾਜ ਤੁਸੀਂ ਧੰਨ, ਤੁਸੀਂ ਧੰਨ, ਹੇ ਮੇਰੇ ਭਗਵਾਨ, ਹੇ ਮੇਰੇ ਸਾਈਂ, ਤੁਸੀਂ ਧੰਨ। ਨਾਰਦ ਮੈਂ ਧੰਨ ਨਹੀਂ, ਮੇਰੇ ਭਗਤ ਧੰਨ ਨਾ ਖੁਸ਼ਰੀ, ਜਿਨ੍ਹਾਂ ਨੇ ਮੈਨੂੰ ਪ੍ਰਗਟ ਕਰ ਦਿੱਤਾ ਹੈ। ਰੱਬ ਦੇ ਪਿਆਰੇ ਨੇ ਰੱਬ ਨੂੰ ਪ੍ਰਗਟ ਕਰ ਦਿੱਤਾ ਹੈ, ਪੁੱਤਰ ਨੇ ਆਪਣੇ ਸੁਪੁੱਤਰ ਨੇ ਆਪਣੇ ਬਾਪੂ ਦਾ ਨਾਮ ਪ੍ਰਗਟ ਕਰ ਦਿੱਤਾ ਹੈ। ਆਖੋ ਸ੍ਰੀ ਵਾਹਿਗੁਰੂ, ਜੇ ਪੁੱਤਰ ਨਾ ਆਵੇ ਬਾਪੂ ਦਾ ਨਾਮ ਖਤਮ ਹੋ ਜਾਂਦਾ, ਪੁੱਤੀ ਗੰਢ ਪਵੇ ਸੰਸਾਰ। ਮੈਂ ਇਹਨੂੰ ਪ੍ਰਗਟ ਕਰ ਦਿੱਤਾ, ਮੈਂ ਗੁਣਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ ਰੱਬ ਦਾ ਜੀਵਨ, ਹੇ ਨਾਰਦ ਮੇਰਾ ਜੀਵਨ ਮੇਰੇ ਭਗਤ, ਮੇਰਾ ਪੀਤੀਆਂ ਮੰਗੋ ਕੀ ਚਾਹੁੰਦੇ ਹੋ। ਤਾਂ ਇਸ ਨੇ ਹੱਥ ਜੋੜੇ, ਹੇ ਮੇਰੇ ਨਿਰੰਕਾਰ, ਹੇ ਮੇਰੇ ਦਾਤਾ, ਇਹ ਮੇਰੀ ਇੱਛਾ ਸੀ ਜਿਹੜੀ ਪੂਰੀ ਹੋ ਗਈ ਹੈ, ਇਹ ਮੰਗ ਮੈਨੂੰ ਸਦਾ ਵਾਸਤੇ ਬਖਸ਼।

राग बिहागड़े की वार श्लोक महला चौथा। बिन

ਬਿਲ ਨਾ ਵੇ ਨਾਨਕ ਬਿਨ ਸਤਿਗੁਰ

ਕੇ ਬੰਦੇ ਨਾ ਮੇਨ ਸਤਿਗੁਰ ਸਤਿਗੁਰੂ ਸੇਵ ਜੀ ਕੇ ਬੰਦੇ ਨਾ ਬੀਨ ਸਤਿਗੁਰੂ ਸੇਵ ਜੀ ਕੇ ਬੰਦੇ ਨਾ ਸਤਿਗੁਰੂ ਸੇਵ ਜੀ ਸਤਿਗੁਰੂ ਸੇਵ ਜੀ ਸਤਿਗੁਰੂ ਸੇਵ ਜੀ ਕੇ ਬੰਦੇ ਨਾ ਮੇਨ ਸਤਿਗੁਰ ਸੇਵ ਜੀ ਕੇ ਬੰਦੇ ਨਾ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਮੇਨ ਸਤਿਗੁਰ

ਆਦਰ ਯੋਗ ਪਰਮ ਸਨਮਾਨ ਯੋਗ ਸਤਿਗੁਰਾਂ ਦੇ ਦਰੋਂ ਪਰੋਂ ਵਰਸਾਈ ਹੋਈ ਸੀ ਹਾਜ਼ਰ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਕਿ ਰਹਿੰਦੇ ਸਮੇਂ ਅੰਦਰ ਆਪ ਜੀ ਨਾਲ ਕੋਈ ਗੁਰਮਤੀ ਬਚਨ ਤੋਂ ਮਹਾਂਪੁਰਸ਼ਾਂ ਦਾ ਬਚਨ ਸਾਂਝਾ ਕਰਾਂ, ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਕੋਈ ਬੈਠੇ ਹੋ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਨੂੰ ਪ੍ਰਤੱਖ ਤੇ ਸਾਕਸ਼ਾਤ ਸਮਰੱਥ ਗੁਰੂ ਸਮਝ ਕੇ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਕਿਰਪਾ ਕਰਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਫਿਰ ਬੇਨਤੀ ਕਰਦਾ ਹਾਂ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੇਨਤੀ ਹੈ ਸਾਧ ਸੰਗਤ ਜੀ, ਬੀਬੀਆਂ ਭੈਣਾਂ ਮਾਤਾਵਾਂ ਕੋਲ ਨਹੀਂ ਹੈ, ਇਸ ਵਰਗ ਕੋਲ ਸਾਧ ਸੰਗਤ ਜੀ ਸਿੰਘਾਂ ਕੋਲ, ਕਿ ਯਤਨ ਕਰੋ ਇੱਥੇ ਨੇੜੇ ਨੇੜੇ ਹੋ ਕੇ ਬੈਠਣ ਦਾ, ਕਿਉਂਕਿ ਮੈਨੂੰ ਫਿਰ ਸਾਰਾ ਇੱਧਰ ਨੂੰ ਘੁੰਮਣਾ ਪੈਂਦਾ, ਸਾਰਾ ਇੱਧਰ ਨੂੰ ਘੁੰਮਣਾ। ਅਸੀਂ ਬੜਾ ਯਤਨ ਕੀਤਾ ਕਿ ਸਟੇਜ ਦਾ ਕੋਲ ਬਣ ਸਕੇ ਪਰ ਬਣ ਨਹੀਂ ਆਇਆ। ਤੋ ਇੱਦਾਂ ਫਿਰ ਕੋਈ ਗੱਲਬਾਤ ਕਰਨੀ ਵੀ ਮੁਸ਼ਕਿਲ ਬਣਦੀ ਹੈ ਤੇ ਸਰਗਮ ਕਰਨੀ ਵੀ ਮੁਸ਼ਕਿਲ ਬਣਦੀ ਹੈ। ਮੈਂ ਇੱਕ ਜਗ੍ਹਾ ਕੀਰਤਨ ਕਰਨ ਲੱਗਾ ਤੇ ਸਭ ਤੋਂ ਪਹਿਲਾਂ ਭਾਈ ਸਾਹਿਬ ਦਿਲਬਾਗ ਸਿੰਘ ਗੁਲਬਾਗ ਸਿੰਘ ਹੋਣੀ ਜਿਹਨੇ ਰਾਤੀ ਦੀ ਖੂਬ ਨਿਹਾਲ ਕੀਤਾ ਹੈ, ਪਤਾ ਲੱਗਾ ਬੜਾ ਆਨੰਦ ਮਾਇਆ। ਉਹ ਸਟੇਜ ਸਿਰਫ ਬੀਬੀਆਂ ਵੱਲੋਂ ਸੀ, ਛੋਟਾ ਜਿਹਾ ਗੁਰਦੁਆਰਾ ਸਾਹਿਬ ਤੇ ਸਟੇਜ ਬੀਬੀਆਂ ਵੱਲ ਨੂੰ। ਇੱਥੇ ਦੀ ਗੱਲ ਹੈ ਵੈਸੇ ਲੰਡਨ ਦੀ, ਜਿਸਲੇ ਵੀਰ ਦਿਲਬਾਗ ਸਿੰਘ ਗੁਰਬਾਜ ਸਿੰਘ ਵਾਰੀ ਵਾਰੀ ਸਾਰੇ ਗਾਵਾਂ ਰੇਗਾਵਾਂ ਪਾ ਸ਼ੁਰੂ ਹੋਏ ਨਾ, ਉਹ ਮੋਹਰੇ ਬੀਬੀ ਬੈਠੀ ਸੀ, ਉਹ ਹੱਸਣ ਲੱਗ ਪਈ ਤੇ ਭਾਈ ਸਾਹਿਬ ਨੇ ਆਖਿਆ ਭਾਈ ਹੱਸੀ ਦਾ ਨਹੀਂ ਸੁਣੀ ਦਾ। ਯਕੀਨ ਜਾਣੋ ਸਤਸੰਗ ਜੀ, ਚਸ਼ਮਦੀਦ ਵਾਕਿਆ ਵੀ ਉਹ ਇੰਨਾ ਹੱਸਣ ਲੱਗ ਪਈ ਵੀ ਉਹਦੀਆਂ ਬੱਚੀਆਂ ਨੇ ਵੀ ਰੋਕਿਆ, ਪਰ ਹਾਸਾ ਹੁਣ ਮੁੜੇ ਨਾ ਰੁਕੇ ਨਾ, ਢਹਿ ਪਈ ਇੱਥੇ ਸੰਗਤ ਚ ਢਹਿ ਪਈ ਤੇ ਫਿਰ ਉਹਨੂੰ ਫੜ ਕੇ ਬਾਹਰ ਲਿਜਾਣਾ ਪਿਆ। ਤੇ ਇਸੇ ਤਰ੍ਹਾਂ ਕੋਈ ਸ਼ੇਰ ਸ਼ੂਰ ਵੀ ਕਹਿਣਾ ਹੋਵੇ ਮੈਨੂੰ ਤੇ ਆਦਤ ਹੈ ਨਾ, ਮਾਸੂ ਨੇ ਜਾਣਦੇ ਆ, ਸ਼ੇਰ ਬੀਬੀਆਂ ਚੋਂ ਸਿਰਫ ਅੱਧਿਓ ਅੱਧੀ ਪਰਸੈਂਟ ਕੋ ਬੀਬੀ ਹੁੰਦੀ ਜਿਹੜੀ ਰਿਸਪੋਂਸ ਦਿੰਦੀ ਹੈ, ਨਹੀਂ ਤਾਂ ਮੇਰੇ ਤਾਂ ਉਰਦੂ ਫਾਸ ਤੇ ਸ਼ੇਰ ਹੁੰਦੇ ਵਿਚਾਰੀਆਂ ਬੀਬੀਆਂ ਨੂੰ ਸਮਝ ਹੀ ਨਹੀਂ ਆਉਂਦੇ। ਤੋ ਜੇ ਤੁਸੀਂ ਵੀ ਆਓ ਪਿੱਛੇ ਜਾ ਕੇ ਲੱਗ ਕੇ ਬਹਿ ਗਿਆ ਤਾਂ ਫਿਰ ਮੈਂ ਗੱਲਬਾਤ ਕਿਹਦੇ ਨਾਲ ਕਰਾਂਗਾ। ਤੇ ਇਹ ਵੀ ਮੈਨੂੰ ਦੇਖੋ ਤੁਸੀਂ ਹੁਣ ਸਾਰਾ ਰੁੱਖ ਇੱਧਰ ਨੂੰ ਐਂਗਲ ਕਰਨਾ ਪਿਆ ਹੈ। ਖੈਰ ਇਕਾਗਰਤਾ ਬਖਸ਼ਣ ਲਈ ਬੇਨਤੀ ਕਰਦਾ ਹਾਂ, ਗੱਜ ਵੱਜ ਕੇ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਸਾਹਿਬ ਜੀ ਬਾਬਾ ਨਾਭਕੁੰਡ ਸਾਹਿਬ ਜੀ ਦੀ ਇਹ ਬੜੀ ਰਹਿਮਤ ਹੈ, ਕਰਮ ਫਰਮਾਈ ਹੈ, ਅਨੁਗ੍ਰਹਿ ਹੈ, ਪ੍ਰਸਾਦ ਹੈ, ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਇਹੋ ਜਿਹੇ ਕਲਜੂ ਦੇ ਘੋਰ ਸਮੇਂ ਅੰਦਰ ਔਰ ਫਿਰ ਯੂਰਪ ਦੇ ਵੱਡੇ ਵੱਡੇ ਸ਼ਹਿਰਾਂ ਵਿੱਚੋਂ ਕੰਟਰੀਜ਼ ਵਿੱਚੋਂ ਇਹ ਮੁਲਕ ਬੜਾ ਤੇਜ਼ ਤਰਾਰ ਹੈ, ਇਹਦੇ ਵਿੱਚ ਤੁਸੀਂ ਉਹਨਾਂ ਦਾ ਜੀਵਨ ਪੜ੍ਹਨ ਸੁਣਨ ਵਾਸਤੇ ਗੁਰੂਆਂ ਸਿਰ ਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ

ਦਾ ਸ਼ਬਦ ਸੁਣ ਵਾਸਤੇ ਆਏ ਹੋ। ਮੈਂ ਤੁਹਾਨੂੰ ਸਾਰਿਆਂ ਜੀ ਆਇਆਂ ਕਹਿੰਦਾ ਹਾਂ ਔਰ ਤੁਹਾਡਾ ਧੰਨਵਾਦੀ ਹਾਂ। ਰਾਤ ਵੀ ਤੁਸੀਂ ਬੜਾ ਸਹਿਯੋਗ ਦਿੱਤਾ ਹੈ ਕਿ ਜਵਾਨ ਵੀਰਾਂ ਨੇ ਬੱਚਿਆਂ ਨੇ ਜੋ ਰਾਤੀ ਕੀਰਤਨ ਦਰਬਾਰ ਆਯੋਜਿਤ ਕੀਤਾ ਸੀ ਬਣਾਇਆ ਸੀ ਔਰ ਬੜਾ ਦੇਰ ਬਾਅਦ ਐਸਾ ਹੋਇਆ ਵੀ ਤਿੰਨ ਚਾਰ ਜਥੇ ਅਸੀਂ ਜੋ ਗੁਰੂ ਦੀ ਕਿਰਪਾ ਨਾਲ ਹੀ ਬੜੇ ਪ੍ਰਸਿੱਧ ਹਾਂ ਪੰਥ ਵਿਚ ਉਹ ਇੱਥੇ ਇਕੱਠੇ ਹੋ ਗਏ ਨਹੀਂ ਤਾਂ ਬਹੁਤ ਘੱਟ ਇੱਦਾਂ ਇਕੱਤਰਤਾ ਹੁੰਦੀ ਹੈ ਲੇਕਿਨ ਸੰਗਤ ਵੇਖ ਕੇ ਵੀ ਰਾਤੀ ਨਿਹਾਲ ਨਿਹਾਲ ਹੋ ਗਏ। ਬਾਬਾ ਜੀ ਦਾ ਕਰਮ ਹੋਇਆ ਸੀ ਰਾਜਾ ਸਾਹਿਬ ਜੀ ਦਾ ਤੋ ਹੁਣ ਉਹਨਾਂ ਦੀ ਸਾਲਾਨਾ ਯਾਦ ਯਾਦ ਮੁਕੱਦਸ ਪਵਿੱਤਰ ਯਾਦ ਵਰਸੀ ਮਨਾਉਂਦਿਆਂ ਹੋਇਆਂ ਇਹ ਦੀਵਾਨ ਆਰੰਭ ਹੋਇਆ ਹੈ। ਮੈਂ ਬੇਨਤੀ ਕਰਦਾ ਹਾਂ ਸ਼ਬਦ ਰਹਿਰਾਸ ਸਾਹਿਬ ਜੀ ਵਿੱਚੋਂ ਹੈ ਤੇ ਤੁਹਾਨੂੰ ਸਾਰਿਆਂ ਨੂੰ ਤਾਂ ਮੈਂ ਕਹਿੰਦਾ ਨਹੀਂ ਬਹੁਤਿਆਂ ਨੂੰ ਯਾਦ ਹੋਣਾ ਸਾਰਿਆਂ ਨੂੰ ਮੈਂ ਇਸ ਲਈ ਗੁਸਤਾਖੀ ਕੀਤੀ ਹੈ ਕਹਿਣ ਦੀ ਕਿਉਂਕਿ ਅੱਗੇ ਸਿੱਖੀ ਬਹੁਤ ਪ੍ਰਫੁੱਲਤ ਸੀ ਬਹੁਤ ਪ੍ਰਫੁੱਲਤ ਸੀ ਤੇ ਮੈਨੂੰ ਆਪਣੇ ਬਜ਼ੁਰਗਾਂ ਦਾ ਵੱਡੇ ਵੱਡੇ ਦਾ ਪਤਾ ਹੈ ਵੀ ਉਹਨਾਂ ਨੂੰ ਅੱਧੋਂ ਵੱਧ ਗੁਰੂ ਗ੍ਰੰਥ ਸਾਹਿਬ ਯਾਦ ਸੀਗਾ ਜੀ ਤੇ ਉਹਨਾਂ ਦਾ ਨਿਤਨੇਮ ਪੰਜ ਗ੍ਰੰਥੀ ਜਿਹੜੀ ਨਾ ਪੰਜ ਗ੍ਰੰਥੀ ਮੇਰੇ ਬਜ਼ੁਰਗਾਂ ਦਾ ਇੰਨਾ ਸੀਗਾ ਜੀ ਤੇ ਮੈਂ ਆਪਣੇ ਪਿੰਡ ਚ ਹੋਰ ਵੀ ਆਂਢ ਗੁਆਂਢ ਵੀ ਦੇਖੇ ਸੀਗੇ ਪਈ ਇੱਕ ਦੋ ਬਜ਼ੁਰਗ ਐਸੇ ਵੀ ਸੀ ਜਿਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਸੀ ਵੱਡੇ ਭਾਗਾਂ ਨੂੰ ਤੇ ਕਿਰਪਾ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਹੋਣਾ ਇਹ ਹੁਣ ਤੁਸੀਂ ਆਪਣੇ ਭਾਗ ਨਾਪ ਕੇ ਦੇਖ ਲਓ ਕਿ ਕਿੰਨੇ ਕੁ ਵੱਡੇ ਭਾਗ ਹੋਣਗੇ ਉਹਨਾਂ ਦੇ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਯਾਦ ਹੋਵੇ। ਸਿੱਖੀ ਬੜੀ ਫਲਰਿਸ਼ ਸੀ ਲੇਕਿਨ ਹੁਣ ਹਾਲਤ ਕੀ ਹੋ ਗਈ ਹੈ ਹੁਣ ਹਾਲਤ ਹੋ ਗਈ ਹੈ ਪਰਿਵਾਰ ਕਈ ਵਾਰੀ ਪ੍ਰਸ਼ਾਦਾ ਛਕਾਉਣ ਲਈ ਘਰ ਲੈ ਜਾਂਦਾ ਤੇ ਬਜ਼ੁਰਗ ਮਾਈ ਚਾਹੇ ਦਾਦੀ ਹੋਵੇ ਚਾਹੇ ਨਾਨੀ ਹੋਵੇ ਉਹ ਇੰਨੀ ਗੱਲ ਚ ਬੜਾ ਫਖਰ ਸਮਝਦੀ ਹੈ ਤਾਏ ਜੀ ਮੇਰੇ ਬੱਚੇ ਬੱਚੀ ਦੇ ਸਿਰ ਤੋਂ ਕਿਰਪਾ ਭਰੇ ਹੱਥ ਰੱਖਿਓ ਜ਼ਰਾ ਅਸੀਸ ਦਿਓ ਇਹਨਾਂ ਨੂੰ ਇਹਨਾਂ ਨੂੰ ਪੰਜ ਪੌੜੀਆਂ ਯਾਦ ਹੈ ਪਹਿਲੀ ਜਪਜੀ ਦੀਆਂ ਪੰਜ ਪੌੜੀਆਂ ਯਾਦ ਹੁਣ ਤੁਸੀਂ ਇਹ ਨਿਸਬਤ ਕੱਢ ਕੇ ਦੇਖ ਲਓ ਵੀ ਇਹ ਸਿੱਖੀ ਵਧੀ ਹੈ ਜਾਂ ਘਟੀ ਹੈ ਕਿੱਥੇ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸਾਰਾ ਯਾਦ ਹੋਣਾ ਕਿੱਥੇ ਪੰਜ ਗ੍ਰੰਥੀ ਯਾਦ ਹੋਣੀ ਕਿੱਥੇ ਪੰਜ ਬਾਣੀਆਂ ਯਾਦ ਹੋਣੀਆਂ ਤੇ ਘੜਦਿਆਂ ਘੜਦਿਆਂ ਹੁਣ ਇਹਨਾਂ ਦੀ ਪੰਜ ਪੌੜੀਆਂ ਯਾਦ ਹੈ। ਅੱਛਾ ਮੈਂ ਕਿਹਾ ਮਾਤਾ ਗੁਰੂ ਕਿਰਪਾ ਕਰੇ ਇਹਨਾਂ ਨੂੰ ਅੱਗੇ ਵੀ ਪਤਾ ਲੱਗੇ ਵੀ ਅੱਗੇ ਵੀ ਬਾਣੀ ਬਹੁਤ ਕੁਛ ਹੈ ਔਰ ਅਰਥ ਭਰਪੂਰ ਹੈ। ਫਿਰ ਇੱਕ ਮਾਈ ਕਹਿਣ ਲੱਗੀ ਜੀ ਇਹ ਮੇਰੇ ਬੱਚੇ ਦੇ ਸਿਰ ਤੇ ਦਾਦੀ ਮਾਂ ਕਹਿਣ ਲੱਗੀ ਭਾਈ ਸਾਹਿਬ ਜੀ ਹੱਥ ਰੱਖ ਦਿਓ। ਮੈਂ ਕਿਹਾ ਮਾਤਾ ਹੱਥ ਤੇ ਗੁਰੂ ਗ੍ਰੰਥ ਸਾਹਿਬ ਦਾ ਰਖਾਉਣਾ ਚਾਹੀਦਾ ਮੇਰੇ ਹੱਥ ਨਾਲ ਕੀ ਹੈ ਨਹੀਂ ਤਾਂ ਮੈਂ ਤਾਂ ਐਸਾ ਭੀ ਮੈਨੂੰ ਕੋਈ ਇੱਕ ਇੱਕ ਪੌਂਡ ਚਾਹੇ ਪੰਜਾਹ ਪੰਜਾਹ ਪੈਂਸ ਵੀ ਦੇ ਜਾਵੇ ਤੇ ਲੈਣ ਲੱਗੀ ਤੇ ਸਾਰੇ ਦੇ ਹੱਥ ਫੇਰੀ ਜਾਊਂਗਾ ਮੈਨੂੰ ਹੱਥ ਫੇਰਨ ਚ ਕੀ ਉੱਥੇ ਤਕਲੀਫ ਹੁੰਦੀ ਇਹ ਕਿਹੜਾ ਭੀ ਹਲ ਪਾਉਣਾ ਜਾਂ ਗੱਡਾ ਖਿੱਚਣਾ ਮੈਂ ਸਾਰਿਆਂ ਦੇ ਹੱਥ ਫੇਰੀ ਜਾਂਦਾ ਨਹੀਂ ਹੱਥ ਗੁਰੂ ਗ੍ਰੰਥ ਸਾਹਿਬ ਦਾ ਇਹ ਕੰਮ ਕਰਦਾ ਇਹ ਗੱਲ ਯਕੀਨ ਜਾਣੇ ਸਾਧ ਸੰਗਤ ਜੀ ਕਿਸੇ ਮਹਾਂਪੁਰਸ਼ ਦੇ ਕਿਸੇ ਦੇ ਹੋਰ ਦੂਏ ਤੇ ਮੇਰੇ ਵਰਗੇ ਝਾੜੂ ਬਰਦਾਰ ਦੇ ਹੱਥ ਰੱਖਿਆ ਕੁਝ ਨਹੀਂ ਬਣਨਾ। ਸਮਰੱਥ ਗੁਰੂ ਤੁਹਾਨੂੰ ਸਾਰਿਆਂ ਨੂੰ ਤੁਖ ਯਾਦ ਹੋਣੀ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਹ ਚਰਨ ਆਘਨ ਹਰਿਓ ਇਸ ਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤ ਆਨ ਡਰਿਓ ਪਣਦਾਸ ਸੁਆਸ ਜਗਤਰ ਗੁਰੂ ਕੀ ਪਾਸ ਭੇੜ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਰਾਮਦਾਸ ਸੱਚਾ ਪਾਤਸ਼ਾਹ ਦਾ ਬਚਨ ਹੈ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰੇ ਮਾਥਾ। ਪਰਿਵਰਤਨ ਕੀ ਹੋਇਆ ਜੀ ਜਨਮ ਜਨਮ ਕੇ ਕਿਲ ਵਿਚ ਦੁੱਖ ਉਤਰੇ ਗੁਰਨਾਮ ਦਿਓ ਰਿਣ ਲਾਥਾ ਇਸ ਦੇ ਹੱਥ ਤੇ ਉਹਨਾਂ ਦਾ ਕੰਮ ਕਰਨਾ। ਬਾਬਾ ਨਾਨਕ ਦੇਵ ਦੀ ਆਸਾ ਦੀ ਵਾਰ ਵਿਚ ਕਹਿੰਦੇ ਨੇ ਬਹੁਤ ਪਿਆਰਾ ਬਚਨ ਵਾਹ ਵਾਹ ਸਿੱਖਿਆ ਵੀ ਸਾਡਾ ਬਹੁਤ ਘਟਾ ਦੀ ਬਾਤ ਹੈ ਅਸੀਂ ਥੱਲੇ ਨੂੰ ਗਏ ਹਾਂ ਵੀ ਆਸਾ ਦੀ ਵਾਰ ਚ ਬਹੁਤ ਵੱਡੇ ਵੱਡੇ ਗੁਰਦੁਆਰੇ ਕੋਈ ਸਿੰਘ ਵੀ ਨਹੀਂ ਬੈਠਾ ਹੁੰਦਾ ਭਾਈ ਜੀ ਤੁਸੀਂ ਆਸਾ ਦੀ ਵਾਰ ਪੜ੍ਹ ਦਿਓ। ਮੈਂ ਕਿਹਾ ਵੀ ਜੇ ਨਾ ਪੜ੍ਹੀਏ ਤਾਂ ਕੀ ਇੱਥੇ ਕਿਹੜਾ ਕਿਸੇ ਸੁਣਨਾ ਕਹਿੰਦੇ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਸੁਣਾ ਦਿਓ। ਮੈਂ ਕਿਹਾ ਬਾਬਾ ਜੀ ਬੇਨਤੀ ਹੈ ਵੀ ਅਸੀਂ ਕਲਯੁਗੀ ਜੀਵ ਐਡੇ ਨਿਕੰਮੇ ਹਾਂ ਵੀ ਅਸੀਂ ਗੁਰੂ ਨੂੰ ਕੁਝ ਸੁਣਾ ਨਹੀਂ ਸਕਦੇ ਬਸ ਆਪਣੀ ਤਾਂ ਹਾਲਤ ਹੈ ਕਿਆ ਬਤਾਓ ਹਾਲ ਦਰਦ ਬਿਨ ਹਾਨੀ ਮੈਂ ਆਪਣਾ ਦਰਦ ਕੀ ਦੱਸ ਸਕਦਾ ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਸੁਣਾਉਣ ਜੋਗੇ ਜੀ ਪੰਜਾਹ ਪੰਜਾਹ ਤੇ ਅਸੀਂ ਇੱਕ ਤੁਕ ਵਿਚ ਗਲਤੀਆਂ ਕਰਦੇ ਹਾਂ ਇੱਥੇ ਵੀਹ ਜਥੇਦਾਰ ਆਉਣਗੇ ਮੇਰਾ ਉਹਨਾਂ ਨਾਲ ਸੰਪਰਕ ਵੀ ਹੈ ਦੋ ਤੁਕਾਂ ਕਾਣੀਆਂ ਹੋਣਗੀਆਂ ਦੋ ਹੀ ਗਲਤ ਕਹਿਣਗੇ ਜੀ। ਦੇਖੋ ਇੱਕ ਬਹੁਤ ਵੱਡਾ ਜਥੇਦਾਰ ਕਹਿਣ ਲੱਗਾ ਦਿਨ ਦਾ ਦੇ ਲੈਂਦੇ ਥੱਕ ਨਾ ਪਾਏ
ਉਹਨਾਂ ਨੂੰ ਕਿਹਾ ਵੀ ਮਹਾਰਾਜ ਏਦਾਂ ਤੁਕਣੇ ਤਾਂ ਬੱਚੇ ਬੱਚੇ ਨੂੰ ਯਾਦ ਹੈ ਦਿਨ ਦਾ ਦੇ ਲੈਂਦੇ ਥੱਕ ਪਾਏ ਆ ਨਾ, ਉਹ ਕਹਿਣਗੇ ਦਿਨ ਦਾ ਦੇ ਲੈਂਦੇ ਥੱਕ ਨਾ ਪਾਏ, ਆਪਣੇ ਕੋਲੋਂ ਹੀ ਲਾਇਆ ਜਾਣਾ। ਹੁਣ ਜਪ ਜੀ ਦੀ ਇਹ ਪਹਿਲੀ ਤੁਕਾਂ ਵਿੱਚ ਤੁਕ ਹੈ, ਇਹ ਹੀ ਯਾਦ ਨੇ ਬਾਕੀ ਗੁਰੂ ਗ੍ਰੰਥ ਸਾਹਿਬ ਤੇ, ਇਹਨਾਂ ਨੂੰ ਅਸੀਂ ਕੀ ਸੁਣਾ ਦੱਸਦੇ ਸਨ। ਤੋ ਸਾਡੀ ਹਾਲਤ ਪਤਲੀ ਹੋਈ ਹੈ, ਗੁਰੂ ਰਾਮਤ ਕਰੇ ਸਾਡੀ ਹਾਲਤ ਵਧੇ ਫੁੱਲੇ। ਯਤਨ ਬੜਾ ਸੀ ਕੀਤਾ 300 ਸਾਲਾਂ ਪੁਰਬ ਤੇ, ਪਰ ਕੋਈ ਵਧੀਆ ਗੱਲਬਾਤ ਰਿਜ਼ਲਟ ਸਾਹਮਣੇ ਨਹੀਂ ਆਇਆ। ਇਹ ਗੱਲ ਮੈਨੂੰ ਕਹਿੰਦਿਆਂ ਕੋਈ ਡਰ ਨਹੀਂ, ਭਾਵੇਂ ਇੱਥੇ ਕਹਿ ਦੇਣਾ ਤੇ ਮੈਂ ਤਖ਼ਤ ਸਾਹਿਬ ਤੇ ਵੀ ਕਹਿ ਦਿੰਦਾ। ਮੈਂ ਕਿਹਾ ਜਥੇਦਾਰੋ ਬੜੇ ਬੜੇ ਇਕੱਠੇ ਹੋਏ ਆ, ਮੈਨੂੰ ਵੀ ਬੁਲਾ ਲਿਆ ਰਾਤ ਨੂੰ, ਕੀ ਮੀਟਿੰਗ ਹੈ ਕਰ ਲਈ ਜੀ। 1 ਵਜੇ ਮੈਂ ਮੁੜਨ ਲੱਗਾ ਘਰ ਨੂੰ ਰਾਤ ਨੂੰ, ਤਖ਼ਤ ਕੇਸਗੜ ਸਾਹਿਬ ਤੋਂ ਮੈਂ ਤਾਂ ਮੇਰਾ ਬੇਟਾ, ਮੀਟਿੰਗ ਹੋ ਗਈ ਜੀ। ਮੈਂ ਕਿਹਾ ਵੀ ਪ੍ਰਾਪਤੀ ਕੀ ਹੋਈ ਹੈ? ਦੇਖੋ ਕਿਸੇ ਮਾਈ ਨੇ ਸਵਾਣੀ ਨੇ ਮਟਕਾ ਇੱਕ ਪਾਇਆ ਹੋਵੇ ਦਹੀਂ ਦਾ ਤੇ ਰਿੜਕੀ ਜਾਵੇ, ਰਿਜ਼ਲਟ ਤਾਂ ਨਿਕਲਣਾ ਵੀ ਮੱਖਣ ਆ ਜਾਏਗਾ, ਮੱਖਣ ਬਾਹਰ ਕੱਢ ਲਓ। ਇੰਨਾ ਕੁਛ ਕੀਤਾ ਜੀ, ਫਿਰ ਰਿਜ਼ਲਟ ਕੀ ਹੋਇਆ? ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਵੀ ਤੇ ਪਤਾ ਹੈ, ਤੁਸੀਂ ਵੀ ਸਾਡੇ ਨਾਲ, ਰਿਜ਼ਲਟ ਕੁਛ ਨਹੀਂ ਆਇਆ। ਹਾਂ ਇੱਕ ਰਿਜ਼ਲਟ ਹੋਇਆ, ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਭਈ ਉੱਥੇ ਇੰਨਾ ਖਾਲਸਾ ਇਕੱਠਾ ਹੋਇਆ ਹੋਵੇ, ਜਿੰਨੇ ਕੁ ਮੈਨੂੰ ਫਿਗਰਸ ਪਤਾ ਲੱਗਾ, 80 ਲੱਖ ਖਾਲਸੇ ਨੇ ਦਰਸ਼ਨ ਦੀਦਾਰ ਦਿੱਤੇ ਨੇ ਉੱਥੇ, 80 ਲੱਖ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ 80,000 ਇਕੱਤਰਤਾ ਹੋਈ ਸੀ, ਹੁਣ 80 ਲੱਖ ਬੰਦਾ ਹੋਇਆ ਜੀ। ਤੇ ਉਹਦੇ ਵਿੱਚੋਂ ਬਸੀ ਮਸੀ ਕਈ ਦਿਨਾਂ ਦੇ ਘੋਲ ਤੋਂ ਬਾਅਦ 1.25 ਲੱਖ ਸਿੰਘਾਂ ਨੇ ਅੰਮ੍ਰਿਤਪਾਨ ਕੀਤਾ। 1.25 ਲੱਖ ਕੀ ਹੋਇਆ ਜੀ? 80 ਲੱਖ ਚੋਂ ਇੱਕ ਬੱਚਾ ਬਾਂਟੇ ਖੇਲਦਾ, ਇੱਕ ਬੁੱਕ ਭਰ ਕੇ ਬਾਂਟੇ ਖੇਲਦਾ, ਖੁੱਤੀ ਚ ਪਾਉਣੇ, ਤੁਸੀਂ ਵੀ ਖੇਲਦੇ ਖੂਲਦੇ ਰਹੇ ਆ, ਤੇ ਜੇ ਬੁੱਕ ਵੀ ਭਰਿਆ ਹੋਵੇ ਤਾਂ ਵਿੱਚੋਂ ਪੈਣ ਵੀ 2 ਹੀ, ਤਾਂ ਕੀ ਹਾਸਲ ਮਕਸਦ ਹੋਇਆ ਜੀ? 80 ਲੱਖ ਯਾਰ ਖਾਲਸਾ ਵੀ ਜੁੜਿਆ ਹੋਵੇ ਤੇ 1.25 ਲੱਖ ਮਸੀ ਕਾਉਂਟਿੰਗ ਹੋਈ ਹੋਵੇ, ਕੁਝ ਨਹੀਂ ਬਣਦਾ। ਤੋ ਮੇਰਾ ਕਹਿਣ ਤੋਂ ਭਾਵ ਹੈ ਵੀ ਸਾਡੀ ਹਾਲਤ ਹੋਈ ਹੈ ਪਤਲੀ, ਇਹਦੇ ਵਾਸਤੇ ਗੁਰੂ ਪਾਸ ਅਰਦਾਸ ਹੈ। ਗੁਰੂ ਕਿਹੜਾ ਜੀ? ਵੱਡਾ ਹੈ, ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬ ਸਮਰੱਥ ਗੁਰੂ ਹੈ, ਉਹਦੇ ਕੋਲ ਹੈ ਸਾਰੇ ਰਲ ਕੇ। ਕਿਉਂ ਨਾ ਆਖੀਏ? ਕਿਉਂਕਿ ਤੁਕ ਤੁਹਾਨੂੰ ਯਾਦ ਹੈ ਸਰ, ਮੈਂ ਤੋਂ ਗੱਲ ਤੋਰੀ ਸੀ, ਤੁਕ ਯਾਦ ਹੈ ਸਾਰਿਆਂ ਨੂੰ ਤੇ ਥੋੜਿਆਂ ਨੂੰ ਤਾਂ ਯਾਦ ਹੋਊ। ਤੇ ਮੇਰੀ ਬੇਨਤੀ ਹੈ ਕਿ ਰਾਜਾ ਸਾਹਿਬ ਦੀ ਯਾਦ ਨੂੰ ਹਿਰਦੇ ਵਿੱਚ ਸੰਭਾਲ ਕੇ ਸਾਰੀ ਇਹ ਤੁਕ ਕਹੋ ਜੀ।

ਬਾਬਾ ਜੀ ਰਾਜਾ ਨਾਭ ਕਵਿੰਦ ਸਾਹਿਬ ਸਾਹਿਬ ਦੀ ਯਾਦ ਵਿਚ ਜੁੜੇ ਹਾਂ। ਮਹਾਂਪੁਰਸ਼ਾਂ ਦਾ ਕੋਈ ਕੰਮ ਲੱਗਾ ਹੁੰਦਾ ਅਕਾਲ ਪੁਰਖ ਵੱਲੋਂ ਉਹਨਾਂ ਦੇ ਜ਼ੁੰਮੇ ਜਿਹੜੇ ਉਹ ਇਸ ਜੀਵਨ ਵਿਚ ਆ ਕੇ ਉਹ ਕੰਮ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੇ ਇਹੀ ਆਖਿਆ ਸੀ ਨਾ, ਨਾਨਕ ਮੈਂ ਤੇਰੇ ਤੋਂ ਪਹਿਲਾਂ ਮੁਹੰਮਦ ਵੀ ਭੇਜੇ, ਉਹ ਵੀ ਭੇਜੇ, ਹੋਰ ਦੀਨ ਦੇ ਬੜੇ ਬੜੇ ਬੰਦੇ ਭੇਜੇ, ਪੈਗੰਬਰ ਭੇਜੇ, ਔਲੀਆ ਭੇਜੇ, ਤੇ ਉਹਨਾਂ ਸਾਰਿਆਂ ਨੂੰ ਆਖਿਆ ਵੀ ਤੁਹਾਡੀ ਇਹ ਡਿਊਟੀ ਆ ਕਿ ਮੇਰਾ ਨਾਮ ਜਪਾਓ, ਰੱਬ ਜੀ ਕਹਿਣ ਲੱਗਾ। ਪਰ ਜਿਹੜੇ ਗਏ ਨੇ ਉਹਨਾਂ ਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਮੈਂ ਤੇਰੇ ਤੇ ਬੜਾ ਪ੍ਰਸੰਨ ਹੋਇਆ ਹਾਂ, ਤੇਰੇ ਜ਼ੁੰਮੇ ਇੱਕ ਕੰਮ ਲਾਉਂਦਾ ਹਾਂ, ਤੇਰੇ ਜ਼ੁੰਮੇ ਇੱਕ ਫਰਜ਼ ਲਾਉਂਦਾ ਹਾਂ, ਰੱਬ ਜੀ ਆਖਣ ਲੱਗੇ। ਜਦੋਂ ਰੂਬਰੂ ਗੁਫ਼ਤਗੂ ਹੋ ਰਹੀ ਸੀ, ਜਦੋਂ ਵੇਈ ਵਿੱਚ ਚੁੱਭੀ ਮਾਰ ਕੇ ਤੇ ਮੇਰੇ ਮਾਲਕ ਪਹੁੰਚ ਗਿਆ, ਕਿੱਥੇ ਸੋ ਦਰ ਕਿਹਾ, ਸੋ ਕਰ ਕਿਹਾ, ਜਿਤਵੇ ਸਰਵ ਸੰਭਾਲੇ, ਵਾਜੇ ਨਾਦ ਅਨੇਕ ਸਾਖਾਂ ਕੇਤੇ ਵਾ ਬਣਹਾਰ। ਸੋਦਰ ਪਹੁੰਚ ਗਿਆ, ਪਰਮਾਤਮਾ ਅੱਗੋਂ ਲੈਣ ਆ ਗਏ, ਗਲਵਕੜੀ ਪਾਈ, ਕਿਉਂਕਿ ਬਾਬਾ ਬੜਾ ਪੈੜਾ ਕਰਕੇ ਗਏ ਸਨ, ਇਸ ਲਈ ਜਾਂਦਿਆਂ ਇਹ ਕਟੋਰਾ ਦਿੱਤਾ। ਰੱਬ ਜੀ ਆਖਣਗੇ ਨਾਨਕ ਗੜਗੜ ਕਰਕੇ ਅੰਮ੍ਰਿਤ ਦਾ ਪਿਆਲਾ ਪੀ ਜਾ, ਬਾਬੇ ਨੇ ਛਕ ਲਿਆ। ਫਿਰ ਭੋਜਨ ਆਇਆ, ਫਿਰ ਸਾਰੀ ਗੱਲਬਾਤ ਕਰਨ ਤੋਂ ਬਾਅਦ ਤੀਏ ਦਿਨ ਵਾਪਸ ਕਰਨ ਲੱਗੇ ਨਾ ਰੱਬ ਜੀ ਨਾਨਕ ਜੀ ਨੂੰ, ਕਹਿਣ ਲੱਗੇ ਬਾਕੀਆਂ ਨੇ ਮੇਰਾ ਨਾਮ ਨਹੀਂ ਜਪਾਇਆ, ਤੈਨੂੰ ਇੱਕ ਕੰਮ ਦਿੰਦਾ ਹਾਂ, ਫਰਜ਼ ਤੇਰੇ ਜ਼ੁੰਮੇ ਲਾਉਂਦਾ ਹਾਂ ਕਿ ਜਾ ਤੇ ਮੇਰਾ ਨਾਮ ਜਪਾ, ਜਿੱਥੇ ਤੂੰ ਹੈ ਉੱਥੇ ਮੈਂ ਹਾਂ, ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰੀ ਰਾਮਤ ਉਸ ਤੇ ਮੇਰੀ ਰਾਮਤ, ਜਿਸ ਤੇ ਤੇਰੀ ਕਰਾਮਾਤ ਉਸ ਤੇ ਮੇਰੀ ਵੀ ਕਰਾਮਾਤ। ਇਸ ਲਈ ਸਾਡੇ ਜ਼ੁੰਮੇ, ਮਹਾਂਪੁਰਸ਼ਾਂ ਦੇ ਜ਼ੁੰਮੇ, ਪਰਮਾਤਮਾ ਨੇ ਕੁਝ ਕੰਮ ਲਾਏ ਹੁੰਦੇ ਨੇ। ਤੁਸੀਂ ਦੇਖੋ ਮਹਾਤਮਾ ਲੋਕ, ਸੰਤ ਲੋਕ ਦੁਨੀਆਂ ਨਾਲ ਵੱਖਰੇ ਰਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਨਹੀਂ ਹੁੰਦਾ, ਲੇਕਿਨ ਉਹ ਸਾਡੇ ਨਾਲ ਅੱਗੇ ਕਿਉਂ ਨਿਕਲ ਜਾਂਦੇ ਨੇ? ਉਹਨਾਂ ਦੇ ਜ਼ੁੰਮੇ ਜਿਹੜਾ ਰੱਬ ਜੀ ਨੇ ਕੰਮ ਲਾਇਆ ਨਾ, ਉਹ ਧੁਨ ਨਾਲ ਇਕਾਗਰਤਾ ਨਾਲ ਉਧਰੇ ਧਿਆਨ ਦੇ ਕੇ ਉਹੀ ਕਰਦੇ ਰਹਿੰਦੇ ਨੇ, ਇਸੇ ਸਾਡੇ ਨਾਲ ਅੱਗੇ ਲੱਗ ਜਾਂਦੇ ਨੇ। ਹੁਣ ਸੋਚਣਾ ਇਹ ਹੈ ਕਿ ਸਾਡੇ ਜ਼ੁੰਮੇ ਵੀ ਕੋਈ ਕੰਮ ਲੱਗਾ ਹੈ, ਹਾਂ ਸਾਡੇ ਵੀ ਲੱਗਾ ਹੈ, ਪਰ ਅਸੀਂ ਉਹ ਧਿਆਨ ਨਾਲ ਕਰਦੇ ਨੇ। ਸਾਡੇ ਜ਼ੁੰਮੇ ਵੀ ਲੱਗਾ ਹੈ, ਕੀ ਹੈ ਜੀ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰਮਾਤਮਾ ਦੀ ਇਹ ਬਾਣੀ ਹੈ, ਰੱਬ ਜੀ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਨਸਾਨ ਤੇਰੇ ਜ਼ੁੰਮੇ ਫਰਜ਼ ਇਹ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਪਰ ਲਾਹੇ ਸੰਬੰਧੀ ਸਾਡਾ ਇਹ ਵਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਲਈ ਕੀਤਾ ਕਿ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗਤਾ ਆਇਆ, ਤੂੰ ਆਇਆ ਲਾਹਾ ਲੈਣ। ਇਹ ਤੁਕਾਂ ਤੇ ਤੁਸੀਂ ਰੋਜ਼ ਸ਼ਾਮ ਨੂੰ ਸੁਣਦੇ ਪੜ੍ਹਦੇ ਹੋ, ਸਭ ਆਖੋ ਜੀ ਪਈ ਪ੍ਰਾਪਤ ਮਾਨੁਖ ਦੇ ਹੋਰੀਆ, ਸਭ ਆਖੋ ਜਿਨ੍ਹਾਂ ਨੂੰ ਯਾਦ ਹੈ।

ਸਤਿਕਾਰ ਜੋ ਸਤਸੰਗ ਜੀ ਕੀਰਤਨ ਕਰਦਿਆਂ ਔਰ ਮੁਕਤਸਰ ਜੇ ਬਚਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਦਾਸ ਜਾਣ ਕੇ ਮਾਫ਼ ਕਰਨਾ। ਬਚਨ ਪਿਆਰਾ ਲੱਗਾ ਹੋਵੇ ਤਾਂ ਗੁਰੂ ਦਾ ਸਮਝ ਕੇ ਅਸੀਂ ਹਿਰਦੇ ਵਿਚ ਵਸਾਉਣ ਦਾ ਯਤਨ ਕਰੀਏ। ਆਗਿਆ ਬਖਸ਼ਦੇ ਹੋਏ ਸਾਰੀ ਸੰਗਤ ਫਤਿਹ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਵਾ ਬਾਰੂ ਭੀਤ ਬਣਾਈ ਰਚ ਪਤ ਰਹਿਤ ਨਹੀਂ ਦਿਨ ਚਾ ਤੈਸੇ ਹੀ ਇਹ ਸੁਖ ਮਾਇਆ ਕੇ ਉਜੋ ਕਾਂ ਦਵਾ ਅਜ ਨੂੰ ਸਮਝ

0: मन मूर्ख अजहू नहीं समझत सिखदे हार्योनी
1: नानक

ਹਾਂ ਕਿਆ ਸਲਾਹੀ ਕਿਰਬਜਨ ਹੇ ਮੇਰੇ ਸਾਈਂ ਇਹ ਜੀਵ ਤੇ

আজ পূর্ণমাসি দা এ সময়তে পূর্ণমাসি ও ਜਿਸ ਦਿਨ ਸਰਦੀ ਬਲਦੀ ਦੁਨੀਆਂ ਨੂੰ ਤਾਰਨ ਵਾਸਤੇ ਮੇਰਾ ਧੰਨ ਗੁਰੂ ਨਾਨਕ ਪ੍ਰਗਟ ਹੋਇਆ ਕਰੋ ਅਰਦਾਸ ਭਾਈ ਤੇ ਗੁਰੂ ਨੂੰ ਨੇਤਰਾਂ ਚ ਵਿਸਾਓ ਗਿਰਦੇ ਤੇ ਵਿਸਾਓ।

ਨੇ ਖੋਜਿਆ ਓਹਨੂੰ ਮਾਲਕ ਮਾਲਕ ਲੱਭਦਾ ਹੈ ਤੇ ਜਿਸ ਸਿੱਖ ਨੇ ਮਨ ਜੋੜ ਕੇ ਬੇਨਤੀ ਕੀਤੀ ਹੈ ਓਹਦੀ ਅਰਦਾਸ ਜ਼ਰੂਰ ਸੁਣੀ ਜਾਏ। ਸਾਰੇ ਆਓ ਪਿਆਰੀ ਸਾਧ ਸੰਗਤ, ਅੱਜ ਦਾ ਇਹ ਸਮਾਂ ਇਹ ਰਾਤ ਖਾਸ ਬਖਸ਼ਿਸ਼ ਵਾਲੀ ਹੈ, ਕੀ ਪਤਾ ਹੋ ਜਾਏ ਬਖਸ਼ਿਸ਼, ਕੋਈ ਵੱਡੀ ਗੱਲ ਨਹੀਂ। ਆਓ ਤਰਲਾ ਤਾਂ ਕਰੋ, ਉਦਮ ਤਾਂ ਕਰੋ। ਉਹ ਕਿਹੜਾ ਉਦਮ ਹੈ? ਆਪਣੇ ਮਾਲਕ ਅੱਗੇ ਅਰਦਾਸ। ਇਹ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ, ਅਰਦਾਸ। ਜਿਸ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ। ਰਾਏ ਬੁਲਾਰ ਰੋ

ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ। ਇਹ ਮੇਰੇ ਦਾਤਾ, ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ। ਦਰਸ਼ਨ ਇਧਰੋਂ ਮਹਿਤਾ ਕਾਲੂ ਜੀ ਆ ਗਏ। ਕਾਲੂ ਜੀ ਰਾਏ, ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ। ਕਾਲੂ, ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਏ ਗੁਰੂ ਨਾਨਕ। ਕਾਲੂ, ਤੂੰ ਅਰਦਾਸ ਕਰ। ਅੱਜ ਮਹਿਤਾ ਕਾਲੂ ਵੀ ਰੋ ਪਿਆ, 12 ਸਾਲਾਂ ਦੇ ਵਿਛੋੜੇ ਨੇ ਮੇਰੇ ਤਨ ਗੁਰੂ ਨਾਨਕ ਦੇ ਵਿਛੋੜੇ ਨੇ, ਕਾਲੂ ਨੂੰ ਰਵਾ ਦਿੱਤਾ। ਰਾਏ, ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ? ਕਦੇ ਨੀ ਹੋ ਸਕਦਾ। ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ। ਮੈਂ ਤਾਂ ਉਹ ਪਾਪੀ ਹਾਂ, ਮਾਇਆ ਦਾ ਕੀੜਾ ਹਾਂ, ਜਿਸਨੇ 20 ਰੁਪਈਆ ਬਦਲੇ ਧੰਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾ ਮਾਰੀਆਂ। ਕਿੱਥੇ ਕਾਲੂ ਨੇ ਕਿਹਾ ਸੀ ਨਾ, ਨਾਨਕ ਕੋਈ ਕੰਮ ਕਰ। ਹਜ਼ੂਰ ਕਹਿਣ ਲੱਗੇ, ਪਿਤਾ ਜੀ ਜੋ ਹੁਕਮ ਕਰੋ। ਮੈਂ ਤੇ ਕਾਲੂ ਨੇ ਕਿਹਾ, ਨਾਨਕ ਕੋਈ ਵਣਜ ਕਰ ਭਾਈ, ਕੋਈ ਬਿਜਨਸ ਕਰ, ਵਿਹਲਾ ਰਹਿਣਾ ਠੀਕ ਨਹੀਂ। ਪਿਤਾ ਜੀ ਜੋ ਹੁਕਮ। 20 ਰੁਪਈਏ ਦਿੱਤੇ, ਨਾਲ ਬਾਲੇ ਨੂੰ ਭੇਜਿਆ। ਬਾਲਿਆ, ਅਜੇ ਨਾਨਕ ਜਾਣਾ ਹੈ, ਆਖੋ ਸ੍ਰੀ ਵਾਹਿਗੁਰੂ, ਤੂੰ ਨਾਲ ਜਾ। ਕੋਈ ਚੰਗਾ ਸੌਦਾ ਕਰਿਆ ਜੀ, ਅਵਲ ਤਾਂ 20 ਦੇ, 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆਇਆ ਜੀ। ਜੰਗਲ ਚ ਪਹੁੰਚੇ, ਅੱਗੇ ਮਹਾਂਪੁਰਸ਼ ਬੈਠੇ। ਹਜ਼ੂਰ ਕਹਿਣ ਲੱਗੇ, ਬਾਲਿਆ ਜੀ ਮਹਾਰਾਜ, ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼, ਰੱਬ ਦੇ ਪਿਆਰੇ ਹਨ, ਸਾਰੇ ਦੀ ਬੰਦਗੀ ਕਰਨ ਵਾਲੇ ਹਨ। ਬਾਲਿਆ, ਆ ਇਹਨਾਂ ਦੇ ਦਰਸ਼ਨ ਕਰੀ। ਬਾਲੇ ਨੇ ਕਿਹਾ, ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨੀ ਤੁਰੇ, ਆਪਾਂ ਕੋਈ ਬਿਜਨਸ ਕਰਨਾ ਹੈ। ਅਜ਼ੂਰ ਕਹਿਣ ਲੱਗੇ, ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ, ਇਹ ਸਭ ਤੋਂ ਵੱਡਾ ਬਿਜਨਸ ਹੈ। ਆਖੋ ਸਹੀ ਹੋਏ ਆ ਤਾਂ ਸਹੀ। ਹਜ਼ੂਰ ਆਏ, ਇਹ ਮਹਾਂਪੁਰਸ਼ਾਂ ਦਾ ਝੁੰਡ, ਸੰਤਾਂ ਦਾ ਝੁੰਡ ਬੈਠਾ। ਇਹਨਾਂ ਦਾ ਜਿਹੜਾ ਜਥੇਦਾਰ ਸੀ, ਚਿੱਟਾ ਦੁੱਧ ਵਰਗਾ ਦਾੜਾ, ਵੱਡੀਆਂ ਵੱਡੀਆਂ ਜੱਟ, ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ, ਸੁਣਾਓ ਮਹਾਂਪੁਰਸ਼ੋ, ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ? ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛਦੇ। ਨੇਤਰ ਖੋਲੇ, ਪ੍ਰਸ਼ਾਦ ਪਾਣੀ? ਹਾਂ, ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ, ਕਹਿਣ ਲੱਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ। 3 ਦਿਨ? ਹਜ਼ੂਰ ਕਹਿਣ ਲੱਗੇ, ਬਾਲਿਆ ਜੀ ਮਹਾਰਾਜ, ਪਿਤਾ ਨੇ ਕੀ ਕਿਹਾ ਸੀ? ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ, ਕੋਈ ਚੰਗਾ ਬਿਜਨਸ ਕਰਿਆ ਜੇ। ਉਹ ਹਜ਼ੂਰ ਕਹਿਣ ਲੱਗੇ, ਬਾਲਿਆ ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ, ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ, ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ, ਇਹ ਸਭ ਤੋਂ ਚੰਗਾ ਸੌਦਾ ਹੈ। ਗੁਰੂ ਨਾਨਕ ਆਖੇ, ਸੁਣ ਭਾਈ ਬਾਲਾ, ਇਹ ਸੌਦਾ ਹੈ ਲਾਭਵੰਤ, ਅਬ ਕਰੀਏ ਤਤਕਾਲ। ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ। ਬਾਲੇ ਨੇ ਬੜਾ ਸਮਝਾਇਆ, ਪਰ ਹਜ਼ੂਰ ਕਹਿਣ ਲੱਗੇ, ਨਾ ਬਈ ਬਾਲੇ, ਇਹ ਸਭ ਤੋਂ ਸੱਚਾ ਸੌਦਾ ਹੈ। ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਰਸਤ ਲਿਆਂ ਦੀ, ਲਓ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ, ਤੇ ਹਜ਼ੂਰ ਆਪ ਭੁੱਖਿਆ ਸਾਧੂਆਂ ਨੂੰ ਪ੍ਰਸ਼ਾਦਾ ਪੇਸ਼ ਕਰਦੇ, ਪ੍ਰਸ਼ਾਦ ਛਕਾਇਆ। ਸ਼੍ਰੋਮਣੀ ਸੰਤ ਨੇ ਵੇਖਿਆ, ਕੌਣ ਹੈ? ਅਵਸਥਾ ਛੋਟੀ ਹੈ, ਮਸਤਕ ਤੇ ਬੜਾ ਜਲਾਲ ਹੈ, ਇਹਦੇ ਨੈਣਾਂ ਵਿਚ ਕੋਈ ਅਗੰਮੀ ਮਸਤੀ ਹੈ, ਬੋਲਣ ਚ ਬੜੀ ਮਿਠਾਸ, ਪਤਾ ਨੀ ਇਹ ਕੌਣ ਹੈ। ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ, ਫਿਰ ਰਹਿ ਨਹੀਂ ਸਕਿਆ,
ਤੇ ਉਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਲੈ ਪਿਆ। ਸਾਰੇ ਸਾਧੂ ਕਹਿਣ ਲੱਗੇ ਗੁਰੂ ਜੀ ਇਹ ਕੀ ਛੋਟਾ ਜਿਹਾ ਬਾਲਕ ਇਹਦੇ ਚਰਨਾਂ ਤੇ ਢਹਿ ਪਿਓ। ਸ਼੍ਰੋਮਣੀ ਸਾਧੂ ਨੇ ਕਿਹਾ ਕਿ ਭਾਈ ਇਹਨੂੰ ਬਾਲਕਾ ਨਾ ਸਮਝੋ, ਇਹ ਤਾਂ ਆਪ ਨਿਰੰਕਾਰ ਹੈ। ਆਖੋ ਸ੍ਰੀ ਵਾਹਿਗੁਰੂ। ਸਾਰਿਆਂ ਨੇ ਨਮਸਕਾਰ ਕੀਤੀ। ਹਜ਼ੂਰ ਵਿਦਾ ਹੋਏ ਬਾਲਿਆ, ਆਉਣ ਵਾਪਸ ਚਲੀ ਆਏ। ਜਿਸ ਨਾਨਕੇ ਆਣੇ ਦੇ ਕੋਲ ਪਹੁੰਚੇ, ਹਜ਼ੂਰ ਕਹਿਣ ਲੱਗੇ ਬਾਲਿਆ ਅਸੀਂ ਤਾਂ ਇੱਥੇ ਵਣਾਂ ਦੀਆਂ ਚੰਗੀਆਂ ਚ ਬਹਾਂਗੇ ਤੇ ਤੂੰ ਘਰ ਜਾ। ਬਾਲੇ ਨੇ ਸੋਚਿਆ ਵੀ ਉਸ ਵੇਲੇ ਸਮਝਾਇਆ ਸੀ, ਸਮਝੇ ਨਹੀਂ, 20 ਰੁਪਏ ਸਾਧਾਂ ਨੂੰ ਖਵਾ ਦਿੱਤੇ ਹਨ ਤੇ ਹੁਣ ਡਰਦੇ ਮਾਰੇ ਘਰ ਨਹੀਂ ਜਾਂਦੇ। ਬਾਲਾ ਘਰ ਆ ਗਿਆ। ਕਾਲੂ ਨੂੰ ਪਤਾ ਲੱਗਾ ਵੀ ਬਾਲਾ ਆਇਆ, ਨਾਨਕ ਨਹੀਂ ਆਇਆ। ਭਾਈ ਬਾਲੇ ਦੇ ਘਰ ਚਲੇ ਗਏ ਮਹਿਤਾ ਕਾਲੂ। ਬਾਲਿਆ ਜੀ ਮਹਾਰਾਜ, ਨਾਨਕ ਕਿੱਥੇ ਹੈ? ਭਾਈ ਬਾਲਾ ਨੀ ਬੋਲਿਆ, ਬਾਈ ਬੋਲਤਾ ਸੀ 20 ਰੁਪਏ ਤੁਹਾਨੂੰ ਦਿੱਤੇ ਸਨ, 20 ਦੇ 30 ਬਣਾਏ ਕਿ 25 ਦੱਸ। ਤੋ ਬਾਲਾ ਕਹਿਣ ਲੱਗਾ ਮਹਿਤਾ ਜੀ 30 ਤੇ 25 ਕੀ ਬਣਾਉਣੇ, ਸਾਨੂੰ ਤਾਂ ਮੂੜੀ ਗੁੱਲ ਹੈ। ਆਖੋ ਸ੍ਰੀ ਵਾਹਿਗੁਰੂ। ਮੂੜੀ ਗੁੱਲ ਕਿਸ ਤਰ੍ਹਾਂ? ਸਾਰੀ ਵਿਖਿਆ ਦੱਸ। ਮੈਂ ਤੇ ਕਾਲੂ ਨੂੰ ਕ੍ਰੋਧ ਆ ਗਿਆ, ਗੁੱਸੇ ਦੀ ਜਵਾਲਾ ਅੰਦਰ ਬਲ ਉੱਠੀ। ਕਿੱਥੇ ਹੈ ਨਾਨਕ? ਮੇਰਾ ਘਰ ਉਜਾੜ ਦਿੱਤਾ। ਇਹ ਨਹੀਂ ਸੀ ਪਤਾ ਕਾਲੂ ਨੂੰ ਕਿ ਇਹ ਉਜਾੜਦਾ ਨਹੀਂ, ਇਹ ਤਾਂ ਉਜੜਿਆਂ ਨੂੰ ਵਸਾਉਣ ਵਾਸਤੇ ਆਇਆ। ਆਖੋ ਸ੍ਰੀ ਵਾਹਿਗੁਰੂ। ਅੱਜ ਕਿੱਥੇ ਹੈ ਨਾਨਕ? ਮੈਂ ਤਾਂ ਕਾਲੂ ਜਾ ਰਿਹਾ ਉਸੇ। ਮਾਤਾ ਤ੍ਰਿਪਤਾ ਨੂੰ ਪਤਾ ਲੱਗਾ, ਬੁਲਾਇਆ ਬੇਬੇ ਨਾਨਕੀ, ਨਾਨਕੀ ਅੱਜ ਤੇਰੇ ਪਿਤਾ ਨੂੰ ਬੜਾ ਗੁੱਸਾ ਚੜਿਆ, ਪਤਾ ਨੀ ਮੇਰੇ ਲਾਲ ਨੂੰ ਕੀ ਆਖੇਗਾ, ਤੂੰ ਸਮਝਾ ਜਾ ਕੇ। ਕੋਈ ਨੀ, 20 ਰੁਪਏ ਹੀ ਹਨ। ਮੈਂ ਤਾਂ ਕਾਲੂ ਜਾ ਰਿਹਾ। ਪਿੱਛੇ ਬੇਬੇ ਨਾਨਕੀ ਤੁਰ ਪਈ। ਮਾਤਾ ਨੇ ਸੋਚਿਆ ਨੌਜਵਾਨ ਧੀ ਨੂੰ ਘਰੋਂ ਭੇਜ ਦਿੱਤਾ ਹੈ, ਇਹ ਵੀ ਪਿੱਛੇ ਤੁਰ ਪਈ। ਮੈਂ ਤਾਂ ਕਾਲੂ ਪਹੁੰਚਿਆ ਕਿੱਥੇ? ਜਿੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਾਧੀ ਲਗਾ ਕੇ ਬੈਠੇ। ਜਾਂਦਿਆਂ ਸਾਰੀ ਬਾਹ ਫੜ ਲਏ, ਖੜਾ ਕਰ ਲਏ ਤੇ ਕ੍ਰੋਧ ਵਿਚ ਆ ਕੇ ਕਿਹਾ ਕਿੱਥੇ ਹਨ ਮੇਰੇ 20 ਰੁਪਏ? ਵੀਰ ਹਜ਼ੂਰ ਨੇ ਇੱਕ ਵਾਰੀ ਨੇਤਰ ਖੋਲੇ ਤੇ ਤੱਕਿਆ, ਫਿਰ ਨੀਵੀਂ ਪਾ ਲਈ। ਕਾਲੂ ਦੇ ਅੰਦਰ ਗੁੱਸਾ ਸੀ, ਗੁੱਸੇ ਵਿਚ ਆ ਕੇ ਤੇ ਮਹਿਤੇ ਕਾਲੂ ਨੇ ਕੀ ਕੀਤਾ? ਮਹਿਤੇ ਦਾ ਖੱਬਾ ਹੱਥ ਉੱਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਸੱਜੇ ਗਲ ਤੇ ਚਪੇੜ ਜਾ ਵਜੀ। ਬੇਬੇ ਪਿੱਛੋਂ ਆਈ, ਛੇਤੀ ਛੇਤੀ ਪਹੁੰਚੀ ਇਸ ਖਿਆਲ ਵਿਚ ਕਿ ਮੈਂ ਟਾਈਮ ਨਾਲ ਪਹੁੰਚ ਗਈ ਹਾਂ, ਅਜੇ ਮੇਰੇ ਵੀਰ ਨੂੰ ਕੁਝ ਨਹੀਂ ਕਿਹਾ ਪਿਤਾ ਨੇ। ਪਰ ਜਿਸ ਵੇਲੇ ਮੀਂਹ ਜਲਾ ਕੇ ਵੇਖਿਆ ਕੀ ਤੱਕਿਆ, ਮੇਰੇ ਨਿਰੰਕਾਰੀ ਵੀਰ ਦੇ ਮੂੰਹ ਦੇ ਉੱਤੇ ਨੀਲ ਪੈ ਗਏ। ਜੱਫੀ ਪਾ ਲਈ ਕਾਲੂ, ਪਿਤਾ ਜੀ ਮੇਰੇ ਵੀਰ ਨੂੰ ਨਾ ਮਾਰੋ। ਫਿਰ ਬੇਬੇ ਨਾਨਕੀ ਰੋ ਕੇ ਅਰਦਾਸ ਕਰਦੀ ਹੈ।

ਕੀ ਕਹਿੰਦੀ ਹੈ, ਜਹਾਂ ਵੀ ਜਾ ਨਿਕਲਤਾ ਹੂੰ ਯਹੀ ਕਹਿਤੀ ਮੁਝੇ ਹਲਕਤੀ, ਵੋ ਦੇਖੋ ਵੋ ਦੇਖੋ ਵੋ ਦੇਖੋ ਆਇਆ ਦੀਵਾਨਾ।

ਗੁਰੂ ਨਾਨਕ ਦਾ ਦੀਵਾਨਾ ਰਾਏ ਪ੍ਰਸਾਦ, ਮੇਰੇ ਤਨ ਗੁਰੂ ਨਾਨਕ ਦਾ ਦੀਵਾਨਾ, ਮੰਗਦਾ ਕੀ ਹੈ ਗੁਰੂ ਦੇ ਦਰਸ਼ਨ ਸਤਿ ਸ੍ਰੀ ਅਕਾਲ।

ਇਧਰੋਂ ਤੋੜ ਉੱਡੀ। ਕਾਲੂ ਵੇਖ ਕੌਣ ਪਿਆ ਆਉਂਦਾ ਹੈ, ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਪਿਆ ਆਉਂਦਾ। ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ, ਨੇੜੇ ਆਇਆ ਰੱਥ, ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ, ਖੁਸ਼ ਸ੍ਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ। ਰਾਏ ਬੁਲਾਰ ਉੱਠ ਕੇ ਖੜਾ ਹੋ ਗਿਆ, ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ, ਤੇ ਜੇ ਤਲੌਂਦੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ। ਮੇਰੇ ਪਹੁੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ, ਅਦਬ ਨਾਲ ਰੱਤ ਉਤਰੀ। ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ, ਕਿੱਥੇ ਹੈ ਮੇਰਾ ਧੰਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ, ਅਜੇ ਨਹੀਂ ਆਇਆ ਮੇਰਾ ਵੀਰ। ਨਹੀਂ ਨਾਨਕੀ, ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ, ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾਹ ਪੀਰਾਨ ਪੀਰ ਗੁਰੂ ਨਾਨਕ। ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ, ਪਰ ਅਜੇ ਨਹੀਂ ਆਏ। ਨਹੀਂ ਨਾਨਕ, ਬੜੀਆਂ ਅਰਦਾਸਾਂ ਕੀਤੀਆਂ। ਨਾਨਕੀ ਤੂੰ ਅਰਦਾਸ ਕਰ, ਅਸੀਂ ਪਾਪੀ ਹਾਂ, ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਤੂੰ ਅਰਦਾਸ ਕਰ। ਸੱਤ ਬੱਚੇ ਬੇਬੇ ਘਰ ਆਈ, ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਦੇ ਸੁਧ ਪਈ। ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ, ਮਾਤਾ ਤ੍ਰਿਪਤਾ ਨੇ ਨੇਤਰ ਖੋਲੇ, ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ, ਪਰ ਨਾਨਕ ਦੀ ਭੈਣ ਆ ਗਈ ਹੈ। ਸਤਿਕਾਰ ਕੀ ਨਾਨਕੀ ਕੋਈ ਆਪਣੇ ਵੀਰ ਦੀ ਸੋਚ ਨਾ। ਵੇਖਣਾ ਇੱਕ ਸਾਲ ਨਹੀਂ ਦੋ ਨਹੀਂ ਬਾਰਾਂ ਸਾਲ, ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ। ਬਾਰਾਂ ਸਾਲਾਂ ਦਾ ਵਿਛੋੜਾ ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲ ਪੁੱਛੋ। ਵੇਖਣਾ ਨਾਨਕੀ ਪੂਰੂ ਮਾਸੀ ਆਈ, ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ, ਪੂਰੂ ਮਾਸੀ ਲੰਘ ਗਈ ਗੁਰੂ ਨਾਨਕ ਆਇਆ ਹੀ। ਫਿਰ ਮੈਂ ਆਪਣੇ ਹੱਥੀਂ ਸੂਤਰ ਕੱਤਿਆ, ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ, ਆਵੇਗਾ ਨਾਨਕ ਉਹਦੇ ਗਲ ਵਿੱਚ ਪਾਵਾਂਗੀ। ਪੂਰੂ ਮਾਸੀ ਲੰਘੀ, ਚੋਲਾ ਉਸੇ ਤਰ੍ਹਾਂ ਪਿਆ, ਇੱਕ ਨਹੀਂ ਦੋ ਨਹੀਂ ਨਾਨਕੀ ਬਾਰਾਂ ਚੋਲੇ ਤਿਆਰ ਹੋਏ ਪਏ, ਪਰ ਚੋਲੇ ਤਿਆਰ ਹਨ ਚੋਲੇ ਪਾਉਣਾ ਨਹੀਂ ਆਉਂਦਾ। ਨਾਨਕੀ ਤੂੰ ਅਰਦਾਸ ਕਰ, ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ। ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ, ਰੋ ਕੇ ਕਰਦੀ ਏ ਅਰਦਾਸ। ਕਿਹੜੀ ਅਰਦਾਸ? ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ, ਆਓ ਆਪਾਂ ਵੀ ਕਰੀਏ।

ਸੀਨਾ ਨੇਤਰਾਂ ਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ ਅੱਜ ਬੇਬੇ ਨਾਨਕ ਸਾਰੀ ਦੁਨੀਆ ਸੁੱਤੀ ਹੈ ਬੇਬੇ ਜਾਗ ਰਹੀ ਹੈ ਕੋਠੇ ਤੇ ਚੜ ਗਈ ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ ਦੂਰ ਦੂਰ ਵੇਖਦੀ ਹੈ ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ ਨਹੀਂ ਹੈ ਫਿਰ ਰੋ ਪੈਂਦੀ ਹੈ ਅੱਖਾਂ ਵਿਚੋਂ ਪਾਣੀ ਸਾਵਣ ਪਾਦੋ ਦੀਆਂ ਚੜੀਆਂ ਲੱਗ ਜਾਂਦੀਆਂ ਹਨ ਤੇ ਕਰਦੀ ਏ ਅਰਦਾਸ।

ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਤੇ ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ, ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰੇ ਆ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪੀ ਦੇ ਤੇ ਕੋਠੇ ਤੇ ਖਲੋਤੀ ਅੱਧੀ ਰਾਤ ਵੇਲੇ ਤੇਰੇ ਬੇਬੇ ਨੇ ਅਰਦਾਸ ਕੀਤੀ।

ਅੱਗੇ ਅੱਗੇ ਮੇਰਾ ਧੰਨ ਗੁਰੂ ਨਾਨਕ ਜਪਾਉਂਦਾ ਜਾ ਰਿਹਾ ਸਤ ਕਰਤਾਰੀ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਪਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਬੇਬੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਡੋਲ ਹੀ ਆ ਕੇ ਬੇਬੇ ਨਾਨਕੀ ਦੇ ਹੱਥਾਂ ਤੋਂ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਤਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖੜੋਤਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਵਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਏ ਆਖੋ ਸੀ ਰੋਕਦੇ ਬੇਬੇ ਵੀਰਵੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਸੱਜਣ ਠੱਗ ਨੂੰ ਸੰਤ ਬਣਾਇਆ ਹੈ ਵਲੀ ਕਨਾਰੀ ਦਾ ਮਾਨ ਤੋੜਿਆ ਹੈ ਪੱਥਰਾਂ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਹੈ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਏ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਗੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਆਖੋ ਸੀ ਨੇਤਰ ਖੁੱਲ ਗਏ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁਣਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵੇਖ ਕਰਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਈ ਨਾਨਕ ਜੀ ਅੰਮੀ ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ ਤੇਰੇ ਪਿਆਰ ਦੀਵਾਨੇ ਹੋਏ ਫਿਰਦੇ ਹਜ਼ੂਰ ਉੱਠੇ ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤੇ ਕਾਲੂ ਭੁੱਬਾਂ ਮਾਰ ਕੇ ਰੋ ਪਿਆ ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੇ ਅੱਗੇ ਮੱਥਾ ਨਾ ਟੇਕ ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ ਪਿਤਾ ਜੀ ਫਿਰ ਰਾਏ ਬੁਲਾਰ ਨੂੰ ਵੀ ਮਿਲੇ ਹਜ਼ੂਰ ਤੁਰ ਪਏ ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹਿ ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਜਪੀ ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ ਤੋ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ ਇਹ ਪਿਆਰ ਹੈ ਇੱਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ ਹੁਣ ਤਾਂ ਬੜੀਆਂ ਆਬਾਦੀਆਂ ਉਸ ਵੇਲੇ ਜੰਗਲ ਹੀ ਜੰਗਲ ਸੀ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਪਰ ਜਿਹੜੇ ਆਸ਼ਕ ਸਨ ਉਹ ਰੋਜ਼ ਪਹੁੰਚਦੇ ਸਨ ਪਿਆਰੀ ਸਾਧ ਸੰਗਤ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਕਮਿਸ਼ਨਰ ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ ਉਨ੍ਹਾਂ ਕੋਲ ਠਹਿਰੇ ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ
तो राय बाद नारायण सिंह जी कह लगे हरचंद सिंह असि भी नाल चलांगे जी सदके चलो जी। कार उच बैठे आ गए अगे कीर्तन हो रहा है अमृत वेले आसा जी दीवार दा तो बाबा जी धरती पुटके नीवे बहिंदे सन बरागन लगाई है हुण भी कर लो दर्शन बरागन लगा के मस्ती विच झूम रहे हन ते प्यारी सात संगत बारिश शुरू हो गई। साहिबान नहीं सी कोई उते छत नहीं सी बाहर ही दीवान सजिया होया सी तो बाबा जी ने इशारा किया भाई कीर्तन करने वाले उते कपड़े तान दो तान दिते ते बाबा जी ने रागी सिंह नु कहा ए तुका पढ़ो केड़िया आप भी पढ़ ली

ਸ਼ਬਦ ਪੱਟਾਂ ਦੀ ਸੂਈਆਂ ਵਿੱਚ ਹੈ। ਪੱਟ ਕਹਿ ਰਹੇ ਨੇ ਤਨ ਹਰ ਬੂੰਤ ਬਸੋ ਰੋਮਾਵਲ ਕੁਸਮ ਬਸੰਤ ਗਨ।

ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਕਿੰਨੀ ਬ੍ਰਹਸਪਤੀ ਹੈ ਸੰਸਾਰ ਵਿੱਚ, ਕਿੰਨੇ ਫੁੱਲ ਨੇ ਕੋਈ ਗਿਣ ਨਹੀਂ ਸਕਦਾ। ਕਨ ਹਰ ਬੂੰਦ ਬਸੋ ਰੋ ਮਾਵ, ਕੁਸੁਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਸੂਰਜ ਦੀਆਂ ਕਿਰਨਾਂ ਕੋ ਗਿਣ ਨਹੀਂ ਸਕਦਾ। ਸਮੁੰਦਰ ਦਾ ਪੇਟ ਅਜੇ ਤੱਕ ਕੋਈ ਥਾਂ ਨਹੀਂ ਪਾ ਸਕਿਆ। ਗੰਗਾ ਦੇ ਵਿੱਚ ਤਰੰਗ ਉੱਠਦੇ ਨੇ, ਕੋਈ ਗਿਣ ਨਹੀਂ ਸਕਿਆ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਤਬ ਜਨ ਫਲ ਉਹਨੇ ਜੋ ਗਾਵੇ। ਜੇ ਸ਼ਿਵਜੀ ਦਾ ਧਿਆਨ ਮੰਨਿਆ ਹੋਏ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਉਸ ਧਿਆਨ ਦੇ ਬਲ ਨਾਲ ਕੋਈ ਕਣੀਆਂ ਗਿਣ ਲਵੇ ਕਿੰਨੀਆਂ ਪਈਆਂ ਬਾਰਿਸ਼ ਵਿੱਚ। ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ, ਸਤਿਗੁਰੂ ਰੁਦਰ ਧਿਆਨ ਗਿਆਨ ਸਤਿਗੁਰ ਕੋ, ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਕੋਈ ਇਹ ਗਿਣ ਲਵੇ ਸਭ ਕੁਛ। ਸੂਰਜ ਦੀਆਂ ਕਿਰਨਾਂ ਗਿਣ ਲਵੇ, ਤਰੰਗ ਗਿਣ ਲਵੇ, ਕਣੀਆਂ ਗਿਣ ਲਵੇ, ਇਹ ਤੇ ਹੋ ਸਕਦਾ ਹੈ। ਪਰ ਇਹ ਗੁਰੂ ਅਮਰਦਾਸ ਮਹਾਰਾਜ ਕੀਜੇ ਗੁਰੂ ਨਾਨਕ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਕੋਈ ਕਹਿ ਹੀ ਨਹੀਂ ਸਕਦਾ।

ਫਿਰ ਪਟਕਹਿ ਰਹੇ ਨੇ ਤੇਰਾ ਦੁੱਖ ਨੈ ਭੁੱਖ ਤਿਨਰ ਨਿਧਨ ਨੂੰ ਕਹੀ। ਉਸ ਇਨਸਾਨ ਨੂੰ ਉਸ ਨਰ ਨੂੰ ਕੋਈ ਦੁੱਖ ਤੇ ਭੁੱਖ ਵਾਪਰ ਨਹੀਂ ਸਕਦੀ, ਉਹ ਨਿਰਧਨ ਨਹੀਂ ਰਹਿ ਸਕਦਾ, ਉਹ ਨਿਰਧਨ ਨਹੀਂ ਰਹਿ ਸਕਦਾ। ਤਿਨਰ ਸ਼ੋਕ ਨੈ ਹੂਏ ਤਿਨਰ ਸੇ ਅੰਤ ਨਾ ਲਈਏ, ਉੱਥੇ ਸ਼ੋਕ ਨਹੀਂ ਹੋ ਸਕਦਾ ਉਸਦੇ, ਤਿਨਰ ਸੇ ਅੰਤ ਨਾ ਲਈਏ। ਤਿਨਰ ਸੇਵ ਨਹੀਂ ਕਰੇ ਉਹ ਕਿਸੇ ਦਾ ਗੁਲਾਮ ਵੀ ਨਹੀਂ ਹੋਊਗਾ, ਤਿਨਰ ਸਹਿ ਸਹਿਜ ਸਮਪੈ ਉਹ ਗੁਲਾਮ ਵੀ ਕਿਸੇ ਦਾ ਨਹੀਂ ਹੋਊਗਾ ਤੇ ਹਰ ਇੱਕ ਵਿੱਚ ਉਹਨੂੰ ਵੇਖੂਗਾ। ਸਹਿਜ ਸਮਪੈ ਤਿਨਰ ਦੁਲੀਚੇ ਬਹਿ ਹੈ, ਦੁਲੀਚੇ ਦਾ ਅਰਥ ਹੈ ਦੁਲੀਚੇ ਦਾ ਗਲੀਚੇ, ਉਹਦਾ ਸਟੈਂਡਰਡ ਏਡਾ ਉੱਚਾ ਹੋ ਜਾਊਗਾ, ਗਲੀਚੇ ਵਿਸ਼ੇ ਹੋਣਗੇ। ਤਿਨਰ ਦੁਲੀਚੇ ਬਹਿ ਹੈ ਤਿਨਰ ਉਥਪ ਵਿਥਪ ਹੈ, ਉਹਦੇ ਵਿੱਚ ਇੰਨੀ ਸ਼ਕਤੀ ਆ ਜਾਊਗੀ ਉਹ ਰਾਜ ਖੋ ਵੀ ਸਕੂਗਾ ਤੇ ਰਾਜ ਦੇ ਵੀ ਸਕੂਗਾ, ਉਖੜਿਆ ਹੋਇਆਂ ਨੂੰ ਵਸਾ ਵੀ ਸਕੂਗਾ। ਤਿਨਰ ਦੁਲੀਚੇ ਬਹਿ ਹੈ ਤਿਨਰ ਉਥਪ ਵਿਥਪ ਹੈ, ਸੁਖ ਲਹਿ ਹੈ ਤਿਨਰ ਸੰਸਾਰ ਮੈਂ, ਇਸ ਸੰਸਾਰ ਵਿੱਚ ਇਹ ਸਾਰੇ ਸੁੱਖ ਉਹਨੂੰ ਮਿਲਣ। ਅਪ ਹੈ ਪਟ ਰਿਪ ਮੱਧ ਤੇ ਸਕੈਥ ਤਿਨਰ ਜਾਲਪ ਪਾਣੇ, ਕਿਹਨੂੰ ਇਹ ਸੁੱਖ ਮਿਲਣਗੇ, ਕਿਹਨੂੰ ਇਹ ਵਡਿਆਈਆਂ ਮਿਲਣਗੀਆਂ। ਗੁਰੂ ਅਮਰਦਾਸ ਸੁਪ੍ਰਸਿੰਨ ਜੇ ਜਿਹਦੇ ਤੇ ਤੀਜਾ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਤੇ ਪ੍ਰਸੰਨ ਹੋ ਜਾਣਗੇ, ਇਹ ਸਾਰੇ ਸੁੱਖ ਇਹ ਸਾਰੇ

ਕਰਬ ਨਿਵਾਰੀਏ ਗੁਰਮੁਖ ਹਿਰਦੇ ਗਰੀਬੀ ਆਵੇ ਗਿਆਨ ਮਤੀ ਘਟ ਚਾਨਣਾ ਭਰਮ ਅਗਿਆਨ ਅੰਧੇਰ ਮਿਟਾਵੇ ਹੋਏ ਨਿਮਾਣਾ ਟੈ ਪਵੇ ਦਰਗਹਿ ਮਾਣ ਨਿਮਾਣਾ ਪਾਵੇ ਖਸਮੇ ਸੋਈ ਪਾਵੰਦਾ ਖਸਮੇ ਦਾ ਜਿਸ ਪਾਣਾ ਪਾਵੇ ਪਾਣਾ ਮੰਨੇ ਮੰਨੀਏ ਆਪਣਾ ਪਾਣਾ ਆਪ ਮਨਾਵੇ ਦੁਨੀਆਂ ਵਿੱਚ ਪਰਾਉਣਾ ਦਾਵਾ ਛੱਡ ਰਹੇ ਲਾਦਾਵੇ।

ਹੋਤਿਸ ਕੋਲ ਕੁਮਾਇਆ ਗੁਰਮਤ ਰਿਦੇ ਗਰੀਬੀ ਆਵੇ ਹੋਤਿਸ ਕੋਲ ਕੁਮਾਇਆ ਪਰ ਨਾਰੀ ਦੇ ਨੇੜ ਨ ਜਾਵੇ ਹੋਤਿਸ ਕੋਲ ਘੁਮਾਇਆ ਪਰ ਦਰਬੇ ਨੂੰ ਹੱਥ ਨ ਲਾਵੇ ਹੋਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਹੋਤਿਸ ਕੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ ਹੋਤਿਸ ਕੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ।

ਪੈਰੀ ਪਾਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਂਦੇ ਗੁਰਸਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ

ਗੁਰਮੁਖ ਨੀਚੋ ਨੀਚ ਸਦਾਏ ਪੈਰੀ ਪੈਪਾ ਖਾ ਕੋਏ ਗੁਰਮੁਖ ਗੁਰਸਿੱਖ ਆਪ ਗਵਾਏ।

ਹੁੰਦੀ ਕਹਿ ਭਲਾ ਮਨਾਏ ਸ਼ਬਦ ਸੁਰਤ ਲਿਵਲੀਨ ਹੋਏ ਦਰਗਹਿ ਮਾਣ ਨਿਮਾਣਾ ਪਾਏ ਚੱਲਣ ਜਾਣ

ਦੀਵਾਨ ਚਲਾਇਆ, ਸਭਨਾ ਰੰਗਾਂ ਨੂੰ ਮਿਲੇ ਰਲ ਜਾਏ ਰਲਾਇਆ, ਪਰ ਉਪਕਾਰ ਕਮਾਉਂਦਾ ਉਨ ਆਪ ਗਵਾਇਆ, ਕਾਠ ਨ ਡੋਬੈ ਪਾਲ ਕੈ ਸੰਗਲੋਹ ਤਰਾਇਆ, ਵੁੱਠੇ ਮੀਂਹ ਸੁਕਾ ਲੋਏ ਰਸਕਸ ਉਪਜਾਇਆ, ਜੀਵਨ ਦਿਆਂ ਮਰ ਸਾਤ ਹੋਏ।

ਹੋਏ ਵੜੇਵਾ ਜੱਗ ਵਿੱਚ ਬੀਜੇ ਤਨ ਖੇਹ ਨਾਲ ਰਲਾਇਆ ਉੱਡੀ ਹੋਏ ਕਪਾਹ ਦੀ ਟਿੰਡੇ ਹੱਸ ਹੱਸ ਆਪ ਖਿੜਾਇਆ ਤੂੰ ਮਿਲ ਵੇਲਣ ਵੇਲਿਆ ਲੂੰ ਲੂੰ ਕਰ ਕਰ ਤੁੰਬ ਤੁੰਬਾਇਆ ਪਿੰਜਣ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਤਾਇਆ ਤਰੂਨ ਖੁੰਭ ਚੜਾਏ ਗਏ ਦੇ ਦੇ ਦੁੱਖ ਤੁਆਏ ਰੰਗਾਇਆ ਕੈਂਚੀ ਕੱਟਣ ਕੱਟਿਆ ਸੂਈ ਧਾਗੇ ਜੋੜ ਸਿਵਾਇਆ

ਹੱਥ ਸਕਤ ਹਨ ਸਾਧ ਸੰਗਤ ਗੁਰ ਕਾਰ ਕਮਾਵੇ ਪਾਣੀ ਪੱਖਾਂ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ ਨਮਸਕਾਰ ਦੰਦੋਤ ਕਰੇ ਗੁਰ ਭਾਈ ਗਲ ਮਿਲ ਗਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਪਾਰਸ ਪਰਸ ਅਪਰਸ ਹੋਏ ਪਰ ਤਨ ਪਰ ਧਨ ਹੱਥ ਨ ਲਾਵੇ ਗੁਰਸਿੱਖ ਪੂਜ ਕੇ

ਗੁਰਸਿੱਖ ਪੈਰ ਧੋਆਇਆ ਪੈਰੀ ਪੈ ਗੁਰਸਿੱਖ ਪੈਰ ਧੋਆਇਆ ਅੰਮ੍ਰਿਤ ਵਾਣੀ ਚੱਖ ਮਨ ਵਸ ਆਇਆ ਪਾਣੀ ਪੱਖਾਂ ਪੀ ਭੱਠ ਚੁਕਾਇਆ ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ ਨਾਮਦਾਨ ਇਸ਼ਨਾਨ ਕਰਮ ਕਮਾਇਆ ਨਿਵ ਚੱਲਣ ਮਿੱਠ ਬੋਲ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗਤ ਕਰ ਸੇਵ ਸੁਫਲ ਪਾਇਆ, ਤੱਪੜ ਝਾੜ ਵਿਛਾਏ ਧੂੜੀ ਨਾਇਆ, ਕੋਰੇ ਮੱਟ ਅਣਾਏ ਨੀਰ ਭਰਾਇਆ।